ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਸਿਰਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ, ਦਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸਾਂਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ, ਚੇਤੇ ਆਵਨ ਗਾ ਸਦਗਾ ਸਰਬ ਸੁਖ ਹੋਵੈ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ੈ ਰਿਆਏ, ਦੇਖ ਤੇਗ ਫਤਿਹ, ਬਿਰਧ ਕੀ ਪੈ ਜਬੰਤ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀ ਮਾਮਾ ਤੁੱਚੀ ਮਾਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਦੇ ਸਦਾ ਸਹਾਈ, ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲਦਾ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਮੇਰੀ ਸੇਧ ਜੜੀ ਹੈ, ਆਡੰਬਰ ਬਣਿਆ ਮਨ ਆਨੰਦ ਭਇਆ, ਪ੍ਰਭ ਆਵਤ ਸੁਣਿਆ ਧੰਨ ਧੰਨ, ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰ ਮਾਤ ਆਪ ਸਿਰਜਨ ਹਾਰੇ ਧਾਰੇ ਧਾਰਿਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਆਉਣ ਦੀਆਂ ਖੁਸ਼ੀਆਂ ਵਿੱਚ ਸਤਿਗੁਰੂ ਜੀ ਦਰ ਕਰਦੀਆਂ ਪਿਆਰੀਆਂ ਸੰਗਤਾਂ ਵੱਲੋਂ, ਸਮੂਹ ਸੇਵਾਦਾਰਾਂ ਵੱਲੋਂ, ਗੁਰਦੁਆਰਾ ਸਾਹਿਬ ਸੇਵਾਦਾਰਾਂ ਵੱਲੋਂ, ਸੰਗਤਾਂ ਵੱਲੋਂ ਆਪਦੇ ਚਰਨ ਪ੍ਰਸਦਾਂ, ਤੁਰਕੀ ਬਾਣੀ ਪ੍ਰਸਿੱਧ ਰੋਜ਼ ਤੋਂ ਤੁਰਕੀ ਬਾਣੀ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਆਪ ਜੀ ਨੇ ਪਾਰ ਬਖਸ਼ਾਂ ਕੀਤੀਆਂ, ਸੰਪੂਰਨਤਾਵਾਂ ਹੋਈਆਂ ਹਨ, ਕਿਰਪਾ ਕਰਨੀ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਨਾਲ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਸੰਗਤਾਂ ਪਰਿਵਾਰਾਂ ਨੂੰ ਆਪ ਅਤੇ ਸੇਵਾਦਾਰਾਂ ਆਪ ਜੀ ਸੋਹਣੇ ਰੁਮਾਲੇ ਭੇਟ ਕਰਦੇ ਹਨ, ਅੰਗੀਕਾਰ ਕਰਨੇ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੈ, ਪ੍ਰਸ਼ਾਦ ਸਿੰਘ ਵਰਤਾਉਣ ਦੀ ਅੱਗੇ ਬਖਸ਼ੋ, ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ, ਗੁਰਮਤਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ, ਸ੍ਰੀ ਮੁਖਬਾਗ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ ਸਤਨਾਮ ਸ੍ਰੀ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਆਪ ਸਭ ਨੂੰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ। ਇਸੇ ਸੰਬੰਧ ਵਿੱਚ ਸੰਗਤਾਂ ਵੱਲੋਂ ਗੁਰਦਰਸਾ ਸਮੂਹ ਸੰਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਸ੍ਰੀ ਅਖੰਡ ਸਾਹਿਬ ਪਰ ਆਰੰਭ ਸੰਪੂਰਨਤਾਵਾਂ ਹੋਈਆਂ ਹਨ। ਗੁਰੂ ਮਹਾਰਾਜ ਸਭ ਪਰਿਵਾਰਾਂ ਨੂੰ ਸੇਵਾਦਾਰ ਨੂੰ ਚੜ੍ਹਦੀ ਕਲਾ ਦਾਤਾਂ ਬਖਸ਼ਣ। ਹੁਣ ਗੁਰੂ ਮਹਾਰਾਜ ਸਰੂਪ ਦੇ ਪਿਤਰ ਸਰੂਪ ਜੀ ਦੇ ਸੁਖਾਸਨ ਹੋਣਗੇ। ਗੁਰੂ ਮਹਾਰਾਜ ਜੀ ਨਿੱਜ ਸਥਾਨ 'ਤੇ ਜਾਣਗੇ, ਉਪਰੰਤ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ।

ਆਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ

ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਮਨ ਖਲਾਵੈ ਕਮਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ।

ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿੰਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਭਰ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨੇਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਾਹਿਕਾਰ

ਕੀਤੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰੀਆ ਹੋ ਸਭ ਤੁਝ ਹੀ ਮਾਂ ਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ

ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰਡੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਾ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾਂ ਤੈ ਡੂਬੀ ਅਲੇ ਮਨ ਏਕ ਨਾ

ਸਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜੱਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਤਰਣ ਕੋ ਬਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਫਲ ਕਿਰਪਾ ਦਿਸ਼ਟ ਕਰ ਫੁੱਲਾ।

ਅਪਾਰ ਪ੍ਰਜਾ ਧਰਤ ਤਬ ਦੇਹੇ ਅਪਾਰ ਜਬ ਆਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹੇ ਧਰ ਸਭ ਹੂੰ ਜੇਤੇ ਬਦਨ ਸਿਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬੇਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੁੱਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਇਕੱਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨ ਕੈ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਵਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰਿਛਾ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦੁਸ਼ਟ ਤਨ ਜਾਹੇ ਨੇ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਵਾਇ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ

ਹੱਥ ਉਭਾਰੋ ਹਮਰੇ ਸਬੈਰੀਅਨ ਸੰਗਾਰੋ। ਪ੍ਰਥਮ ਧਰੋਂ ਭਗਵਤ ਕੋ ਧਿਆਨਾ, ਬਹਰ ਘਰੋਂ ਕਵਿਤਾ ਬਿਦਨਾਨਾ। ਕਿਸ਼ਨ ਜਥਾ ਮਤ ਚਰਿਤ੍ਰ ਉਚਾਰੋ, ਚੂ ਕੋਇ ਕਬ ਲੇਹੋ ਸੁਧਾਰੋ, ਕਬਿਵਾਜ ਦੋਹਰਾ। ਜੋ ਨਿਜ ਪ੍ਰਭੋ ਸੋ ਕਹਾ, ਸੋ ਕਹੇ ਹੋ ਜਗ ਮਾਹੇ, ਜੋਤੇ ਪ੍ਰਭ ਕੋ ਧਿਆਇ ਹੈ, ਅੰਤ ਸਵਰਗ ਕੋ ਜਾਹੇ ਦੋਹਰਾ। ਹਰ ਹਰ ਜਨ ਦੁਈ ਏਕ ਹੈ, ਬਿਵਿਚਾਰ ਕਛ ਨਾਹੇ, ਜਲ ਤੇ ਉਬਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ ਦੋਹਰਾ। ਜਬ ਆਏ ਸ ਪ੍ਰਭ ਕੋ ਪਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੰਖੇਪ ਤੇ, ਸਭ ਹੂੰ ਕਹਿਤ ਸੁਣਾਏ, ਕਬਿ ਬਾਚ ਦੋਹਰਾ। ਠਾਠ ਪਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ ਦੋਹਰਾ। ਜੇ ਜੇ ਤੁਮਰੇ ਧਿਆਨ ਕਹੋ, ਨਿਤੁੜ ਧਿਆ ਹੈ ਸੰਤ, ਅੰਤ ਲਹੇਂਗੇ ਮੁਕਤ ਫਲ, ਪਾਵੇਂਗੇ ਭਗਵੰਤ ਦੋਹਰਾ। ਕਾਲ ਪੁਰ ਕੀ ਦੇਹ ਮੋ, ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਾਵ ਸਸ ਕਰੋਰ ਜਲੇਸ਼ ਦੋਹਰਾ। ਰਾਮ ਕਥਾ ਜੁਗ ਜੁਗ ਅਟਲ,

ਤੇ ਨਿਕਟ ਨ ਆਵੈ। ਮਿਸ਼ਨ ਭਗਤ ਕੀ ਇਹ ਫਲ ਹੋਈ, ਆਦ ਵਿਆਦ ਸ਼ਬਦ ਸਕੇ ਨ ਕੋਈ। ਸੰਮਤ ਸਤਰੈ ਸਹਿਸ ਪਚਾਵਨ, ਹਾੜ ਵਧੀ ਪ੍ਰਥਮ ਸੁਖਦਾਮਨ। ਤੁਹਾ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਉ ਲਿਓ ਸੁਧਾਰਾ ਦੋਹਰਾ। ਨੇਤਰ ਤੁੰਕੇ ਚਰਨ ਤਰ, ਸਦਰਵ ਤੀਰਥ ਰੰਗ, ਸ੍ਰੀ ਭਗਵਤ ਪੂਰਨ ਕੀਓ, ਰਘਬਰ ਕਥਾ ਪ੍ਰਸੰਗ ਦੋਹਰਾ। ਸਾਦ ਅਸਾਦ ਜਾਨੋ ਨਹੀਂ, ਬਾਦ ਸੁਬਾਦ ਵਿਵਾਦ ਗ੍ਰੰਥ।

ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ

ਭਗਵਾਈਆ ਕਰ ਸਾਥ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਣਦ ਸੁਨੋਬੜ ਭਾਗੀ ਹੋ ਸਗਲ ਮਨੋਰਥ

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਧ ਨਿਧ ਰਾਘੁਰ ਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਪੇ ਤਰਸ ਪਯੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ ਪੌੜੀ।

ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਾਹਿਬ ਨੂੰ ਕਿਰਪਾਲ ਸੰਭਾਲੇ ਸਾਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਿਆ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਉਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਐਂਡਿਟ ਕੀਤਾ ਤਿੰਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਭਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੈ ਚੇਤੇ ਆਮਨ ਗਾ ਸਦਗਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾਹਿਬ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਣੀ ਜਿਨ ਗੁਰੂ ਜਣਿਆ ਮਾਰੇ ਮਾਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪ੍ਰਕਾਸ਼ ਧੜਦੇ ਖੁਸ਼ਾਂ ਸਤਿਗੁਰੂ ਜੀ ਆਪ ਜੀ ਦੀ ਹਾਜ਼ਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਨ ਸਦਵਾਨ ਦੀ ਰਮਤਾ ਵਿੱਚ ਸੋ ਸ਼ਬਦ ਚੌਂਕੀ ਸੋਹਦਾ ਰਹਿਰਾ ਸਾਹਿਬ ਜੀ ਕੇ ਅਰਦਾਸ ਪੁਰਚੁਕ ਮਾਫ ਕਰੇ ਸਤਿਗੁਰੂ ਜੀ ਪਿੱਤਰ ਬਾਣੀ ਗਾਇਨ ਕਰਦਿਆਂ ਬਾਣੀ ਪੜ੍ਹਦਿਆਂ ਹੋਇਆਂ ਹੋਏ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤੇ ਲੁੜ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਪਾਪ ਦਾਤਾਂ ਬਖਸ਼ੀਆਂ ਸੇਵਕ ਪਰਿਵਾਰ ਵੱਲੋਂ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਪਰਿਵਾਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਨ ਪਰਿਵਾਰ ਦੀਆਂ ਸੇਵਾਵਾਂ ਕਰਮ ਸਾਹ ਥਾਂਏ ਪਾਵਣੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਣੀਆਂ ਸੁਖਜਿੰਦਰ ਸਿੰਘ ਵੱਲੋਂ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ ਬਲਜੀਤ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਿਆਂ ਪੁਨੀਤ ਸਿੰਘ ਵੱਲੋਂ ਆਪਣੇ ਮਾਤਾ ਪਿਤਾ ਬੀਬੀ ਰਜਿੰਦਰ ਕੌਰ ਵੜੈਚ ਸੁਰਿੰਦਰ ਸਿੰਘ ਵੜੈਚ ਦੀ ਯਾਦ ਵਿੱਚ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਗੁਰਦੀਪ ਕੌਰ ਅਟਵਾਲ ਵੱਲੋਂ ਪ੍ਰਕਾਸ਼ ਤੇ ਸ਼ੁਭਕਾਮਨਾ ਪੂਰਨ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਜਸ਼ਨਪ੍ਰੀਤ ਸਿੰਘ ਵੱਲੋਂ ਆਪਣੀ ਪਤਨੀ ਲਵਪ੍ਰੀਤ ਕੌਰ ਦੇ ਇਮੀਗ੍ਰੇਸ਼ਨ ਕੇਸ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਕਿਰਪਾ ਕਰਨੀ ਪਰਿਵਾਰਾਂ ਦੇ ਸਿਰ ਤੇ ਮਿਹਰਪੁਰਾ ਪਰਿਵਾਰਾਂ ਦੀ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ 'ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਹੀ ਸ੍ਰੀ ਮੁੱਖ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੁੜ ਨ ਹੋਵੀ ਭੰਗ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠ ਰੰਗ

ਗੁਰ ਤੁਠੈ ਹਰ ਉਪਦੇਸਿਆ ਹਰ ਭੇਟਿਆ ਰਾਓ ਨੇ ਸੰਗ ਰਹਾਓ ਮੁੰਧ ਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਓ ਸਹਿਲੰਗ ਹਮ ਮਹਿਲ ਭਰੇ ਦੁਹ ਚਾਰੀਆ ਰੱਖ ਹਰ ਰੱਖ ਅੰਗੀ ਅੰਗ ਗੁਰ ਅੰਮ੍ਰਿਤਸਰ ਨਵ ਲਾਇਆ ਸਭ ਲਾਥੇ ਕੈਲਵਖ ਪੰਗ ਹਰ ਦੀਨਾ ਦੀਨ ਦਇਆਲ ਪ੍ਰਭ ਸਤ ਸੰਗਤ ਮਿਲ ਸੰਗ ਮਿਲ ਸੰਗ

ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਆਪ ਸਭ ਨੂੰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਓ ਇਸ ਸੰਬੰਧ ਕੀਰਤਨ ਦਰਬਾਰ ਸਾਜ ਰਹੇ ਹਨ, ਕੀਰਤਨ ਰਾਹੀਂ ਜੁੜਨਾ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਸ਼ਨਿਚਰਵਾਰ ਵਾਲੇ ਦਿਨ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਇਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਲੈਵਲ 'ਚ ਲਿਖਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦੇ ਹਾਂ ਪੁੱਲਾ ਦੇ ਮਾਫੀ ਬਖਸ਼ਣੇ ਆਪ ਸਭ ਨੂੰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਤੇ ਲੱਖ ਲੱਖ ਵਧਾਈਆਂ ਹੋਣ ਜੀ ਅੰਮ ਪੰਜ ਸਫੇ ਲਖਵਿੰਦਰ ਸਿੰਘ ਜੀ ਆਪ ਜੀ ਨੂੰ ਅੱਜ ਦੇ ਵਿਸ਼ੇਸ਼ ਦਿਹਾੜੇ ਸੰਬੰਧ ਵਿੱਚ ਹੀ ਪਤਾ ਰਾਹੀਂ ਜੋੜਨਗੇ ਉਹਨਾਂ ਪਾਸੋਂ ਪਿਆਰ ਸਤਿ ਸਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਗੁਰ ਅਮਰੋਂ ਗੁਰ ਰਾਮਦਾਸ ਜੋਤੀ ਜੋਤ ਜਗਾਵਨ ਹਾਰਾ ਸ਼ਬਦ ਸੁਰਤ ਗੁਰਸਿੱਖ ਹੋਏ ਅਨਹਦ ਬਾਣੀ ਨਿਚਾਰ ਧਾਰਾ ਤਖਤ ਬਖਤ ਪ੍ਰਗਟ ਪਹਾਰ।

ਨਾਮ ਲੈਣ ਸੇ ਸੁਖ ਹੈ, ਤਿੰਨ ਸੁਖ ਫਲ ਹੋਵਹਿ, ਮਾਨਹਿ ਸੇ ਚਿਣ ਜਾਹੇ ਜੀਓ। ਤਿੰਨ ਫਲ ਤੋਟ ਨਾ ਆਵੇ, ਜਾਤ ਭਾਵੇ, ਜੇ ਜੁਗ ਕੇਤੇ ਚਾਹੇ ਜੀਓ। ਜੇ ਜੁਗ ਕੇਤੇ ਚਾਹੇ ਸੁਆਮੀ, ਤਿੰਨ ਫਲ ਤੋਟ ਨਾ ਆਵੇ, ਤਿੰਨ ਜਰਾ ਨਾ ਮਰਨਾ, ਨਰਕ ਨਾ ਪਰਨਾ, ਜੋ ਹਰ ਨਾਮ ਧਿਆਵੇ, ਹਰ ਹਰ ਕਰੇ ਸੇ।

0: से सोह है दिन सुख फल होवे मन है से जिन चाहे जियो नाम लैन से सोह है दिन सुख फल होवे मन है से जिन चाहे जियो वाहिगुरु जी का खालसा वाहिगुरु जी की फतेह। गुरु रूप गुरु की साची नवाजी साध संगत वड्डियां भागां वाले होए जे सतगुरु साहिब जी की पावन पवित्र चरण सरण विच हाजरियां भर के करीमो करीम रहीमो रहीम फहीमो फहीम अजीमो अजीम दानश पजीर मकीनो मकान जमीनो जमा पीरान पीर दस्तगीर मुर्शद आलमीन आदि गुरु धन धन साहब श्री गुरु नानक देव जी महाराज साहब जी मुबारक रसना तो फुरमाए हुए इलाही फुरमान की बख्शिश हुई उसका पाठ आप जी ने सरवण किया। भाई नंद लाल जी ने फरमाया मता उल वरां जहां बाण अकलीम सिदको सफा रहमत उल निहमत उल राजक उल अनाथानाथ राज जोगी सच्चे पिता चौथे पातशाह धन धन साहब श्री गुरु रामदास जी महाराज साहब जी के प्रकाश दिहाड़े की आप सब नूं कोटान कोट मुबारकबाद हो। तीन पातशाहियां सतगुरु साहब ने सानू सिक्ख्या देने वास्ते कौतक वरताया है कि सत पातशाहियां जिहड़ियां ने उह जन्म तो ब्रह्म ज्ञानी लेकिन तीन पातशाहियां का कौतक वरताया है धन गुरु अंगद साहब धन गुरु अमरदास धन गुरु रामदास ये साडे आस्ते सिख्या सी कि तू कल किते भी होवे तू गुरु की चरण सरण च आ जावे ते तू इस अवस्था नूं पहुंच सकदा है। रामदास हरदयाल दोनों सके भाई बीबी रामदासी सकी भैन कहाई धन गुरु रामदास महाराज सच्चे पातशाह ये वड्डे सी बाबा हरदयाल जी इन्हां तो छोटे सी ते बीबी रामदासी सारे नूं छोटी सी। लाहौर चूना मंडी च सतगुरु साहब का प्रकाश होया लेकिन आप अजे 7 साल दे सी कि उस वाहिगुरु अकाल पुरख के भाणे दे विच माता पिता का साया सिर तो उठ गया। सतगुरु ने सिख्या देनी सी भी देख अज इन्हां नूं कोई रखण नूं तैयार नहीं। नानके उदों अपने दोतरा दोतरी नूं लै के औयो दादके ना रखणगे। नानी हालात वेख के बासर के पिंड लै के आई 1541 दे विच ते 1541 दे विच ही कौतक वरत्या है धन गुरु अमरदास महाराज साहिब नूं तड़फाट ला गया बाबा हरिदास बाबा श्री चंद दा सेवक भी मैं तुहाडे नगोरे दी संगत कीती है। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਦੀ ਚਰਨ ਸ਼ਰਨ ਵਿੱਚ ਆ ਗਏ ਔਰ 12 ਸਾਲ ਉਹਨਾਂ ਨੇ ਮਨ ਬਿਰਤੀ ਇਕਾਗਰ ਕਰਕੇ ਆਪਣੀ ਮਤ ਤਿਆਗ ਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਦੇ ਹੁਕਮ ਦੇ ਵਿੱਚ ਸੇਵਾ ਕਮਾਈ ਹੈ। 12 ਸਾਲਾਂ ਬਾਅਦ ਪ੍ਰਵਾਨ ਚੜੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਦੁਨੀਆਂ ਨੂੰ ਵਿਖਾ ਕੇ ਪ੍ਰੀਖਿਆ ਕਰਕੇ ਕਿ ਇਮਤਿਹਾਨ ਵਿੱਚੋਂ ਪਾਸ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਇਲਾਹੀ ਸਿੰਘਾਸਨ ਦੇ ਉੱਤੇ ਬਿਰਾਜਮਾਨ ਕਰ ਦਿੱਤੇ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਾ ਅਸਥਾਨ ਦੱਸਿਆ ਸੀ ਵੀ ਇਸ ਸਥਾਨ ਦੇ ਉੱਤੇ ਤੁਸੀਂ ਸੇਵਾ ਕਰਨੀ ਬਾਬਾ ਬੁੱਢਾ ਸਾਹਿਬ ਨੂੰ ਨਾਲ ਭੇਜਿਆ ਸੀ ਵੀ ਇੱਥੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਅਸਥਾਨ ਬਣਾਉਣਾ, ਇਸ ਜਗ੍ਹਾ ਤੇ ਸਭ ਤੋਂ ਪਹਿਲਾਂ ਚਰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਪਏ। ਉਹਨਾਂ ਨੇ ਇੱਥੇ ਕੀਰਤਨ ਦੀ ਸ਼ੈਬਰ ਲਾਈ ਜੋ ਅੱਜ ਵੀ ਚੱਲੀ ਜਾ ਰਹੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 6 ਪਾਤਸ਼ਾਹੀਆਂ ਦੀ ਬਾਬਤ ਬਹੁਤ ਵੱਡਾ ਸਾਨੂੰ ਗਿਆਨ ਬਖਸ਼ਿਆ, ਨਹੀਂ ਤਾਂ ਹੋ ਸਕਦਾ ਵੀ ਅਸੀਂ ਦੁਨੀਆਂ ਦੀ ਬੁੱਧੀ ਦੇ ਮੁਤਾਬਕ ਹੀ ਸਤਿਗੁਰ ਸਾਹਿਬ ਜੀ ਨੂੰ ਸਮਝਦੇ। 6 ਪਾਤਸ਼ਾਹੀਆਂ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਤਰੀਕੇ ਦੇ ਨਾਲ ਕਿ ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਪਹਿਲਾ ਅੱਖਰ ਰਾਰਾ ਤੇ ਰਾਰੇ ਨੂੰ ਕੰਨਾ ਹੈ, ਉਹ ਪਹਿਲੀ ਪੰਕਤੀ ਜਿਹੜੀ ਸ਼ੁਰੂ ਹੋਏਗੀ ਉਹ ਰਾਰੇ ਨਾਲ ਸ਼ੁਰੂ ਹੋਏਗੀ ਤੇ ਉਸ ਪੰਕਤੀ ਦੇ ਵਿੱਚ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੀ ਆਤਮਿਕ ਅਵਸਥਾ ਨੂੰ ਬਿਆਨ ਕਰਨਗੇ ਤੇ ਨਾਲ ਇਹ ਫਰਮਾਉਂਦੇ ਕਿ ਜੇ ਤੂੰ ਇਸ ਤਰ੍ਹਾਂ ਗੁਰੂ ਕੀ ਚਰਨ ਚ ਆਵੇ ਤੈਨੂੰ ਇਹ ਬਖਸ਼ ਹੋ ਜਾਏਗੀ। ਦੂਜਾ ਅੱਖਰ ਉਹਨਾਂ ਦੇ ਨਾਮ ਦਾ ਮੰਮਾ ਹੈ ਤੇ ਦੂਜੀ ਪੰਕਤੀ ਮੰਮਾ ਮੁਕਤੇ ਨਾਲ ਸ਼ੁਰੂ ਕਰਨਗੇ। ਤੀਜਾ ਅੱਖਰ ਉਹਨਾਂ ਦੇ ਨਾਮ ਦਾ ਦੱਦਾ ਹੈ ਤੇ ਕੰਨਾ ਹੈ ਤੇ ਤੀਜੀ ਪੰਕਤੀ ਉਹ ਦੱਦੇ ਨੂੰ ਕੰਨਾ ਲਾ ਕੇ ਸ਼ੁਰੂ ਕਰਨਗੇ। ਚੌਥਾ ਅੱਖਰ ਉਹਨਾਂ ਦਾ ਸੱਸਾ ਹੈ ਤੇ ਭਾਈ ਗੁਰਦਾਸ ਜੀ ਸੱਸੇ ਨਾਲ ਉਹ ਪੰਕਤੀ ਨੂੰ ਸ਼ੁਰੂ ਕਰਨਗੇ। 6 ਪਾਤਸ਼ਾਹੀਆਂ ਦਾ ਗੁਰੂ ਹਰਗੋਬਿੰਦ ਸਾਹਿਬ ਤੱਕ ਭਾਈ ਗੁਰਦਾਸ ਜੀ ਨੇ ਇਉਂ ਹੀ ਬਿਆਨ ਕੀਤਾ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਦੇ ਕੋਲ ਰਹਿ ਕੇ ਸੇਵਾ ਕਮਾ ਕੇ ਬਿਲਕੁਲ ਆਪਾ ਖਤਮ, ਸਾਡੇ ਚੋਂ ਇੱਕ ਚੀਜ਼ ਨਹੀਂ ਨਿਕਲੀ। ਹਾਲਾਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਨੇ ਹੁਕਮ ਕੀਤਾ ਸੀ ਜਾਰੀ ਕਿ ਕੋਈ ਸਿੱਖ ਇਹ ਨਹੀਂ ਕਹੇਗਾ ਮੈਂ ਕਿਸੇ ਦਾ ਜਵਾਈ ਹਾਂ, ਕੋਈ ਧੀ ਦੇ ਕੇ ਪੁੱਤ ਲਏਗਾ ਤੇ ਕੋਈ ਪੁੱਤ ਦੇ ਕੇ ਧੀ ਲਏਗਾ। ਪਰ ਸਾਡੇ ਵਿੱਚ ਅਜੇ ਇਹ ਗੱਲ ਹੈਗੀ ਹੈ ਕਿ ਜਿੱਥੇ ਸਾਡੇ ਆਨੰਦ ਕਾਰਜ ਹੋ ਜਾਣ ਅਸੀਂ ਉੱਥੇ ਆਪਣਾ ਰੋਹਬ ਰੱਖਦੇ ਹਾਂ। ਲੇਕਿਨ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਜਦੋਂ ਲਾਹੌਰ ਵਾਲਿਆਂ ਸੋਢੀਆਂ ਨੇ ਆਖਿਆ ਤੇ ਉਦੋਂ ਹੱਥ ਜੋੜੇ ਧੰਨ ਗੁਰੂ ਅਮਰਦਾਸ ਮਹਾਰਾਜ ਵੇਖਿਓ ਕਿਤੇ ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰ, ਇੰਨਾ ਉਹਨਾਂ ਨੇ ਹੋਮੇ ਦੀ ਲੱਤ ਜਿਹੜੀ ਤੂੜੀ ਹੋਈ ਸੀ। ਤੇ ਭਾਈ ਗੁਰਦਾਸ ਜੀ ਦਾ ਬਚਨ ਨੇ ਰਾਗ ਦੋਖ ਨਿਰਵੈਰ ਹੈ ਰਾਜ ਜੋਗ ਵਰਤੇ ਵਰਤਾਰਾ। ਰਾਗ ਕਹਿੰਦੇ ਨੇ ਪਿਆਰ ਨੂੰ ਤੇ ਦੋਖ ਕਹਿੰਦੇ ਕਿਸੇ ਨਾਲ ਦੁਸ਼ਮਣੀ ਹੋਣੀ, ਕਿਸੇ ਨਾਲ ਵੈਰ ਭਾਵਨਾ। ਤੇ ਭਾਈ ਗੁਰਦਾਸ ਜੀ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਮਿੱਤਰ ਤੇ ਸਤਰਤਾ ਵਾਲੀ ਬਿੱਤਰੀ ਦੂਰ ਕਰਤੀ ਵੀ ਆਹ ਮਿੱਤਰ ਤੇ ਆਹ ਦੁਸ਼ਮਣ ਨਹੀਂ। ਉਹਨਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਉਹ ਬਖਸ਼ਿਸ਼ ਕੀਤੀ ਕਿ ਸਾਰੇ ਉਹਦਾ ਰੂਪ ਰਾਜ ਜੋਗ ਵਰਤੇ ਵਰਤਾਰਾ। ਕਿਸੇ ਨੇ ਤ੍ਰੇਤਾ ਮਾਣਿਆ ਹੋਵੇਗਾ, ਕਿਸੇ ਨੇ ਦੁਆਪਰ ਮਾਣਿਆ ਹੋਵੇਗਾ, ਪਰ ਰਾਜ ਜੋਗ ਕੇਵਲ ਗੁਰੂ ਨਾਨਕ ਦੇ ਘਰ ਮਾਣਿਆ ਗਿਆ। ਇੱਥੇ ਰਾਜ ਦਾ ਅਰਥ ਹੈ ਪ੍ਰਕਾਸ਼। ਉਸ ਤਰ੍ਹਾਂ ਰਾਜ ਦੇ ਅਰਥ ਬਹੁਤ ਹੁੰਦੇ ਆ, ਜਿਹੜਾ ਰਾਜ ਹੋਵੇ ਜਾਂ ਕਿਸੇ ਦੀ ਗੱਲ ਚ ਰਾਜ ਹੋਵੇ। ਪਰ ਜਿਹੜੇ ਗੁਰੂ ਨਾਨਕ ਦੇ ਘਰ ਇਹ ਅਲਫਾਜ਼ ਆਏ ਆ, ਕਬ ਕਲ ਸੁਗਾਵੋ ਜਸ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ, ਰਾਜ ਦਾ ਅਰਥ ਹੈ ਪ੍ਰਕਾਸ਼ ਤੇ ਜੋਗ ਦਾ ਅਰਥ ਹੈ ਮਿਲਾਪ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪ੍ਰਕਾਸ਼ ਉਸ ਵਾਹਿਗੁਰੂ ਨਾਲ ਮਿਲਾਪ ਹੋਇਆ ਇਸ ਅਵਸਥਾ ਨੂੰ ਮਾਣਿਆ। ਪਰ ਜੇ ਤੂੰ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਵਿੱਚ ਆਵੇਂ ਤੇ ਤੈਨੂੰ ਇਹ ਬਖਸ਼ਿਸ਼ ਪ੍ਰਾਪਤ ਹੋਏ। ਮਨਸਾ ਬਾਚਾ ਕਰਮਨਾ ਮਰਮਨਾ ਜਾਪੇ ਅਪਰ ਅਪਾਰਾ। ਕੋਈ ਮਨ ਬਚ ਕਰਮ ਕਰਕੇ ਅਰਾਧਨ ਵਾਲਾ ਹੋਵੇ ਤੇ ਆਖੇ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦਾ ਭੇਦ ਪਾ ਲਵਾਂ, ਨਹੀਂ ਪਾ ਸਕਦਾ ਤੂੰ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦਾ, ਬਸ ਉਹਦੇ ਕੋਲ ਬਖਸ਼ਿਸ਼ ਦਾ ਪਾਤਰ ਹੋ ਸਕਦਾ ਹੈ। ਤੇ ਕੱਲ ਤੂੰ ਇਉਂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਉੱਤੇ ਸ਼ਰਧਾ ਰੱਖੇ ਤੇ ਯਾਦ ਰੱਖੀ ਇਹ ਤੇਰੇ ਕੋਲ ਵੀ ਬਖਸ਼ਿਸ਼ ਆ ਸਕਦੀ। ਤੀਜਾ ਅੱਖਰ ਦੱਦੇ ਨੂੰ ਕੰਨਾ, ਦਾਤਾ ਭੁਗਤਾ ਦੇਨਹਾਰ ਦੇਵ ਸਥਲ ਸਤ ਸੰਗ ਉਦਾਰਾ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦਾਤਾ ਹੈ ਤੇ ਤੇਰੀ ਜਿਹੋ ਜੀ ਭਾਵਨਾ ਵਿੱਚ ਤੂੰ ਇਹ ਮੰਗੇ ਕਿ ਸੱਚਿਆ ਪਾਤਸ਼ਾਹ ਮੈਨੂੰ ਇਹ ਆਤਮਿਕ ਅਵਸਥਾ ਬਖਸ਼ ਦੇ, ਦੁਨੀਆਂ ਦੀ ਖਾਹਿਸ਼ ਤੇਰੀ ਮੁੱਕ ਜਾਵੇ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਤੈਨੂੰ ਉਹ ਅਵਸਥਾ ਬਖਸ਼ਦੇ ਦੇਵ ਸਥਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਇਸ ਸੰਸਾਰ ਦੇ ਉੱਤੇ ਸਦਾ ਵਾਸਤੇ ਭਾਰ ਉਤਾਰਾ ਕਰਨ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਖਸ਼ਿਸ਼ ਜਿਹੜੀ ਕਰ ਦਿੱਤੀ ਹੈ। ਸਹਿਜ ਸਮਾਧ ਅਗਾਧ ਬੋਧ ਸਤਗੁਰ ਸੱਚ ਸਵਾਰਨ ਹਾਰਾ। ਸਹਿਜ ਅਵਸਥਾ ਦੇ ਵਿੱਚ ਜਿੱਥੇ ਗਿਆਨ ਨਹੀਂ ਪਹੁੰਚ ਸਕਦਾ ਅਗਾਧ ਬੋਧ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਇਹ ਸਵਾਰ ਕੇ ਇੱਥੇ ਪਹੁੰਚਾ ਦਿੱਤਾ ਹੈ। ਲੇਕਿਨ ਜਿਵੇਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਅਮਰਦਾਸ ਦੇ ਚਰਨੀ ਲੱਗ ਕੇ ਹੋਏ ਆ, ਇਵੇਂ ਸਿੱਖਾ ਤੂੰ ਵੀ ਆਵੇਂ ਤੇ ਗੁਰੂ ਦੀ ਚਰਨੀ ਲੱਗੇ। ਗੁਰ ਅਮਰੋਂ ਗੁਰ ਰਾਮਦਾਸ ਜੋਤੀ ਜੋਤ ਜਗਾਵਣ ਹਾਰਾ। ਸਤਿਗੁਰੂ ਤੇਰੇ ਅੰਦਰ ਜਿਹੜਾ ਹੈ ਉਹ ਜੋਤ ਜਗਾਉਣ ਹਾਰਾ ਹੈ। ਤੇਰੇ ਅੰਦਰ ਦੀਵਾ ਹੈਗਾ ਹੈ, ਵੱਟੀ ਹੈਗੀ ਹੈ, ਤੇਲ ਹੈਗਾ, ਪਰ ਉਹਨੂੰ ਲਾਈਟ ਲਾਉਣ ਦੀ ਲੋੜ ਹੈ। ਉਹ ਲੱਗਣੀ ਹੈ ਸ਼ਬਦ ਨਾਲ। ਸ਼ਬਦ ਸੁਰਤ ਗੁਰਸਿੱਖ ਹੋਏ ਨਿਚਾਰ ਅਪਾਰ ਧਾਰਾ। ਉਹ ਸ਼ਬਦ ਸੁਰਤ ਨਾਲ ਤੇਰੀ ਜੋਤ ਗਈ, ਤੇਰੀ ਅਪਾਰ ਅੰਦਰੋਂ ਅੰਦਰੀ ਤੇਰੇ ਇਲਾਹੀ ਅੰਮ੍ਰਿਤ ਦੀ ਧਾਰਾ ਹੀ ਮਿਲੇਗੀ। ਫਿਰ ਤੂੰ ਇਸ ਸੰਘਾਸਨ ਤੇ ਪਹੁੰਚੇਗਾ, ਤਖ਼ਤ ਬਖ਼ਤ ਪ੍ਰਗਟ ਪਹਾਰਾ, ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਪਹੁੰਚਿਆ। ਔਰ ਕਬੀਰ ਸਾਹਿਬ ਵੀ ਕਮਾਈ ਕਰਕੇ ਕਹਿੰਦੇ, ਮੇਰੇ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਸਿੱਖਾਂ ਦੇ ਉੱਤੇ ਬੜੀਆਂ ਬਖਸ਼ਿਆਂ ਕੀਤੀਆਂ। ਅਸੀਂ ਵਡਿਆਈ ਭਾਲਦੇ ਹਾਂ। ਖਲਾਸ ਤਵਾਰੀਖ ਚ ਇੱਕ ਵਾਰਤਾ ਲਿਖੀ ਏ ਕਿ ਇੱਕ ਲਾਲ ਚੰਦ ਆਇਆ, ਜਿਹਨੇ ਆ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਕੋਲ ਬਹੁਤ ਸੋਹਣਾ ਸੋਨੇ ਦਾ ਕੈਂਠਾ ਜਿਹੜਾ ਸੀ ਉਹ ਭੇਟ ਕੀਤਾ। ਤੇ ਸਾਹਮਣੇ ਇੱਕ ਮੁਸਲਮਾਨ ਫਕੀਰ ਜਿਹੜਾ ਸੀ ਉਹ ਕੈਂਠੇ ਨੂੰ ਦਿਲ ਲਾ ਬੈਠਾ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਵੇਖਿਆ ਕਿ ਹੈ ਤਾਂ ਫਕੀਰ ਏ, ਪਰ ਅਜੇ ਸੋਨੇ ਦੀ ਖਾਸ਼ ਰੱਖੀ ਬੈਠਾ ਹੈ ਤੇ ਸਤਿਗੁਰ ਸਾਹਿਬ ਨੇ ਕੈਠਾ ਉਹਦੀ ਝੋਲੀ ਚ ਪਾ ਦਿੱਤਾ ਜਦੋਂ ਤੇ ਉਹ ਬੜੇ ਜ਼ੋਰ ਦੀ ਪੁਕਾਰ ਉੱਠਿਆ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਵਲੀਏ ਵਲੀਏ। ਲੇਕਿਨ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਉੱਥੇ ਹੀ ਰੋਕ ਦਿੱਤਾ ਕਿ ਸਾਈ ਫਕੀਰ ਜੀ ਇਹ ਗੱਲ ਜਗਚਾਰ ਨਹੀਂ ਕਰੀਦੀ ਹੋਈ। ਸਤਿਗੁਰ ਸਾਹਿਬ ਜੀ ਨੇ ਸਿੱਖ ਨੂੰ ਬੜੀ ਮਹਾਨ ਬਖਸ਼ਿਸ਼ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦਾ ਸਿੱਖ ਭਾਈ ਸ਼ਾਲੋ ਕਿੰਨੀ ਸੇਵਾ ਕਰਕੇ ਰਜਾਇਆ ਹੋਏਗਾ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਫਰਮਾਤਾ ਕਿ ਜਿਸ ਨੇ ਸਾਡੇ ਦਰਸ਼ਨ ਕਰਨੇ ਆ ਉਹ ਪਹਿਲਾਂ ਭਾਈ ਸ਼ਾਲੋ ਦੇ ਦਰਸ਼ਨ ਕਰੇ ਤੇ ਅਸੀਂ ਫੇਰ ਉਹਦੀ ਹਾਜ਼ਰੀ ਲਾਵਾਂਗੇ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਘਰ ਨਾਲ ਸਿੱਖਾਂ ਦਾ ਇੰਨਾ ਕੁ ਪਿਆਰ ਏ ਕਿ ਜਾਨ ਨਹੀਂ ਸਿੱਖਾਂ ਨੇ ਆਪਣੇ ਪੁੱਤ ਵਾਰ ਦਿੱਤੇ ਆ। ਕਿਉਂਕਿ ਅੱਜ ਦੇ ਦਿਨ ਹੀ ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਉਹ ਵੀ ਅੱਜ ਦੇ ਦਿਨ ਹੀ ਸ਼ਹੀਦ ਹੋਏ ਫਾਂਸੀ ਤੇ ਚੜ ਕੇ। ਸਿੱਖਾਂ ਨੂੰ ਹਰਿਮੰਦਰ ਸਾਹਿਬ ਬਹੁਤ ਪਿਆਰਾ। ਸਮੇਂ ਸਮੇਂ ਦੀਆਂ ਸਰਕਾਰਾਂ ਆਈਆਂ, ਉਹਨਾਂ ਨੇ ਕਿਸੇ ਮਸਜਿਦ ਤੇ ਪਾਬੰਦੀ ਨਹੀਂ ਲਾਈ, ਕਿਸੇ ਮੰਦਰ ਤੇ ਪਾਬੰਦੀ ਨਹੀਂ ਲਾਈ। ਜਦੋਂ ਲਾਈ ਉਹਨਾਂ ਨੇ ਗੁਰਦੁਆਰਾ ਸਾਹਿਬ ਔਰ ਖਾਸ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਪਾਬੰਦੀ ਲਾ ਦਿੱਤੀ। ਇਹੋ ਜਿਹਾ ਸਮਾਂ ਵੀ ਆਇਆ ਕਿ ਆਖਿਆ ਹਰਿਮੰਦਰ ਸਾਹਿਬ ਦੇ ਅੰਦਰ ਕਿਸੇ ਨੂੰ ਮੱਥਾ ਟੇਕਣ ਜਾਣ ਨਹੀਂ ਦੇਣਾ, ਪਹਿਰੇ ਲਾ ਦਿੱਤੇ ਗਏ। ਹਰਿਮੰਦਰ ਸਾਹਿਬ ਦੇ ਅੰਦਰ ਕੋਈ ਕੀਰਤਨ ਨਹੀਂ, ਕੋਈ ਜੋਤ ਨਹੀਂ। ਹੁਣ ਸਿੱਖ ਕਿੱਥੋਂ ਰਹਿ ਸਕੇ? ਸਾਂਦਲ ਬਾਰ ਵਿੱਚ ਸਿੱਖ ਇਕੱਠੇ ਹੋਏ, ਇਹਨੂੰ ਕਹਿੰਦੇ ਸੇਵਾ। ਤੇ ਸਿੱਖਾਂ ਦਾ ਵਿਚਾਰ ਕਿ ਸਰਕਾਰ ਨੇ ਪਹਿਰੇ ਲਾ ਦਿੱਤੇ ਆ ਤੇ ਹਰਿਮੰਦਰ ਸਾਹਿਬ ਦੇ ਅੰਦਰ ਜੋਤ ਨਹੀਂ ਜਾਗ ਰਹੀ, ਹਰਿਮੰਦਰ ਸਾਹਿਬ ਦੇ ਅੰਦਰ ਕੋਈ ਨਿਤਨੇਮ ਨਹੀਂ ਹੋ ਰਿਹਾ। ਤੇ ਭਾਈ ਮਨਸ਼ਾ ਸਿੰਘ ਨੇ ਸੰਗਤ ਚ ਖੜੇ ਹੋ ਕੇ ਆਖਿਆ, ਗੁਰੂ ਕੀ ਸੰਗਤ, ਇਹ ਸੇਵਾ ਮੇਰੀ ਝੋਲੀ ਚ ਪਾ ਦਿਓ ਤੇ ਮੇਰੀ ਅਰਦਾਸ ਕਰ ਦਿਓ ਕਿ ਧੰਨ ਗੁਰੂ ਰਾਮਦਾਸ ਬੇਸ਼ੱਕ ਮੇਰੇ ਪ੍ਰਾਣ ਲੱਗ ਜਾਣ, ਮੇਰੇ ਤੋਂ ਸੇਵਾ ਲੈ ਲੈਣ। ਔਰ ਕਿਸੇ ਨੂੰ ਨਾਲ ਨਹੀਂ ਲਿਆ, ਆਪਣੇ ਪੁੱਤ ਨੂੰ ਨਾਲ ਲਿਆ ਕਿ ਆ ਪੁੱਤਰ, ਜੇ ਮੈਂ ਧੰਨ ਗੁਰੂ ਰਾਮਦਾਸ ਦੇ ਲੇਖੇ ਚ ਲੱਗਣਾ ਤੈਨੂੰ ਵੀ ਲੇਖੇ ਚ ਲਾ ਦੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਘੋੜਨਾ ਪੁੱਟਿਆ ਕਿ ਉਹਨੇ ਘੋੜਨਾ ਰਹਿਣ ਵਾਸਤੇ। ਰਾਤ ਨੂੰ ਸਰੋਵਰ ਚ ਘੜੇ ਚ ਅੱਗ ਲੈ ਗਏ, ਹਰਿਮੰਦਰ ਸਾਹਿਬ ਦੇ ਅੰਦਰ ਜਾਣਾ 12 ਵਜੇ ਤੋਂ ਬਾਅਦ, ਅੰਦਰ ਜੋਤ ਜਗਾ ਕੇ ਸਫਾਈ ਕਰਕੇ ਨਿਤਨਿਮ ਕਰਕੇ ਤੇ ਉਹਨਾਂ ਨੇ ਸਰੋਵਰ ਦੇ ਵਿੱਚ ਦੀ ਵਾਪਸ ਆ ਜਾਣਾ। ਸਮੇਂ ਦੀ ਹਕੂਮਤ ਦਾ ਚੌਧਰੀ ਉਹਨੇ ਵੇਖਿਆ ਵੀ ਹੁਣ ਹਰਿਮੰਦਰ ਸਾਹਿਬ ਦੇ ਅੰਦਰ ਜਾਲੇ ਲੱਗ ਗਏ ਹੋਣਗੇ, ਕਈ ਕੁਛ ਹੋ ਗਿਆ ਹੋਵੇਗਾ, ਚੱਲਾਂ ਵੇਖਾਂ ਜਿਹੜੇ ਸਿੱਖ ਕਹਿੰਦੇ ਹਰਿਮੰਦਰ ਸਾਹਿਬ ਐ ਰੱਖਣਾ ਹੈ। ਜਦੋਂ ਉੱਥੇ ਆਇਆ ਉਹਨੇ ਵੇਖਿਆ ਜੋਤ ਜਗਦੀ ਏ, ਅੰਦਰ ਸਫਾਈ ਹੋਈ ਹੋਈ ਏ। ਉਹ ਪਹਿਰੇਦਾਰਾਂ ਤੇ ਕਰਮ ਹੋ ਗਿਆ ਵੀ ਤੁਹਾਡੇ ਪਹਿਰਾ ਸਹੀ ਨਹੀਂ, ਇੱਥੇ ਤੇ ਕੋਈ ਸਿੱਖ ਆ ਰਿਹਾ ਹੈ, ਉਹ ਜੋਤ ਜਗਾ ਰਿਹਾ ਹੈ, ਹਰਿਮੰਦਰ ਸਾਹਿਬ ਸੇਵਾ ਕਰ ਰਿਹਾ ਹੈ, ਪਹਿਰਾ ਤਕੜਾ ਹੋ ਗਿਆ। ਲੇਕਿਨ ਭਾਈ ਮਨਸ਼ਾ ਸਿੰਘ ਜੀ ਲੰਘ ਗਏ ਅੰਦਰ, ਜਦੋਂ ਵਾਪਸ ਆਉਣ ਲੱਗੇ ਸਿਰੇ ਤੇ ਪਹਿਰੇਦਾਰ ਨੂੰ ਪਤਾ ਲੱਗਾ ਤੇ ਉਹਨੇ ਗੋਲੀ ਮਾਰੀ ਤੇ ਭਾਈ ਸਾਹਿਬ ਤੇ ਗੋਲੀ ਵੱਜ ਗਈ। ਅੱਜ ਦੇ ਨਾਲੋਂ ਉਹ ਪਹਿਰੇਦਾਰ ਚੰਗਾ ਹੋਏਗਾ, ਉਹਨੇ ਬਾਂਹ ਫੜ ਕੇ ਭਾਈ ਸਾਹਿਬ ਨੂੰ ਬਾਹਰ ਕੱਢਿਆ ਤੇ ਆਖਿਆ ਤੁਸੀਂ ਨਾ ਆਉਂਦੇ, ਆਪਣੀ ਜਾਨ ਨਾ ਗਵਾਉਂਦੇ। ਤੇ ਭਾਈ ਮਨਸ਼ਾ ਸਿੰਘ ਕਹਿੰਦੇ ਮੇਰੀ ਜਾਨ ਦੀ ਫਿਕਰ ਨਾ ਕਰ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਲੇਖੇ ਚ ਮੇਰੀ ਜਾਨ ਲੱਗ ਚੱਲੀ ਏ, ਜੇ ਤਰਸ ਕਰਦਾ ਤੇ ਇੱਕ ਕੱਲ ਬਚਨ ਮੰਨੀ ਮੇਰਾ। ਕਹਿਣ ਲੱਗੇ ਦੱਸੋ ਅੱਜ ਮੈਂ ਸ਼ਹੀਦ ਹੋ ਚੱਲਿਆ, ਕੱਲ ਨੂੰ ਜੋਤ ਜਗਾਉਣ ਵਾਸਤੇ ਮੇਰਾ ਪੁੱਤ ਆਏਗਾ ਤੇ ਤੈਨੂੰ ਬੇਨਤੀ ਹੈ ਕਿ ਜਦੋਂ ਉਹ ਜੋਤ ਜਗਾਉਣ ਜਾਵੇ ਉਦੋਂ ਗੋਲੀ ਨਾ ਮਾਰੀ। ਜਦੋਂ ਉਹ ਜੋਤ ਜਗਾ ਲਏਗਾ ਉਹ ਵਾਪਸ ਆਏਗਾ ਤੂੰ ਉਹਨੂੰ ਉਦੋਂ ਗੋਲੀ ਮਾਰ ਦੇਣੀ ਜਿਹੜੀ ਜੋਤ ਜਗਣੀ ਚਾਹੀਦੀ। ਦੋਵੇਂ ਪਿਓ ਪੁੱਤਰ ਸ਼ਹੀਦ ਹੋਏ। ਉਹਦੇ ਬਾਅਦ ਭਾਈ ਤਾਰਾ ਸਿੰਘ, ਭਾਈ ਠਾਰਾ ਸਿੰਘ ਆਏ ਬਿਜਲਾ ਸਿੰਘ ਨੂੰ ਨਾਲ ਲੈ ਕੇ। ਉਹਨਾਂ ਪਹਿਰੇਦਾਰਾਂ ਨੂੰ ਬਾਹਰ ਬਿਜਲਾ ਸਿੰਘ ਨੇ ਗਜ਼ਲਾਂ ਸੁਣਾਉਣ ਲਾਉਣਾ ਤੇ ਭਾਈ ਤਾਰਾ ਸਿੰਘ, ਭਾਈ ਠਾਰਾ ਸਿੰਘ ਦੋਵਾਂ ਸਿੱਖਾਂ ਨੇ ਅੰਦਰ ਜਾਣਾ, ਅੰਦਰ ਜੋਤ ਜਗਾ ਕੇ ਆਉਣੀ। ਜਿਹੜੀ ਅੱਜ ਜੋਤ ਜਗਦੀ ਹਰਿਮੰਦਰ ਸਾਹਿਬ ਦੇ ਅੰਦਰ, ਇਸੇ ਕਰਕੇ ਉਹ ਸ਼ਹੀਦਾਂ ਦੇ ਨਾਂ ਤੇ ਜਗਦੀ ਏ ਕਿ ਇਸ ਅਸਥਾਨ ਦੀ ਖਾਤਰ ਸਿੱਖਾਂ ਨੇ ਆਪਣੇ ਜਾਨ ਨਾਲੋਂ ਪੁੱਤ ਪਿਆਰੇ ਹੀ ਵਾਰ ਦਿੱਤੇ ਹੋਏ ਨੇ ਕਿ ਇਸ ਅਸਥਾਨ ਦਾ ਸਤਿਕਾਰ, ਸੇਵਾ ਕਾਇਮ ਰਹਿਣੀ ਚਾਹੀਦੀ ਏ। ਸਮੇਂ ਸਮੇਂ ਦੇ ਉੱਤੇ ਸਮੇਂ ਦੀਆਂ ਹਕੂਮਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੜਕਿਆ। ਕਾਰਨ ਕਿ ਇੱਥੋਂ ਸੱਚ ਦੀ ਆਵਾਜ਼ ਆਉਂਦੀ ਏ, ਜ਼ੁਲਮ ਦੇ ਖਿਲਾਫ ਸਤਿਗੁਰ ਦੇ ਹੁਕਮ ਵਿੱਚ ਆਵਾਜ਼ ਉੱਠਦੀ ਏ ਤੇ ਜਦੋਂ ਉਹ ਆਵਾਜ਼ ਉੱਠੀ ਉਦੋਂ ਸਮੇਂ ਦੀ ਸਰਕਾਰ ਨੇ 84 ਦੇ ਵਿੱਚ ਸਭ ਜ਼ੁਲਮਾਂ ਦੇ ਰਿਕਾਰਡ ਤੋੜ ਕੇ ਜਿਹੜਾ ਸੀ ਘਨੌਣਾ ਘੱਲੂਘਾਰਾ ਵਰਤਾਇਆ, ਜੋ ਮੁਗਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਗਏ ਸੀ, ਬਹੁਤ ਫਿੱਕੇ ਰਹਿ ਗਏ ਹੋਏ ਸੀ। ਤੇ ਉਹ ਜਰਨਲ ਜਿਹੜਾ ਜਰਨਲ ਵੈਦਿਆ ਕਮਾਂਡ ਕਰ ਰਿਹਾ ਸੀਗਾ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਾਉਣ ਦੇ, ਉਸ ਜ਼ਾਲਮ ਨੂੰ ਨਰਕਾਂ ਚ ਪਹੁੰਚਾਉਣ ਵਾਸਤੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖੇ ਹੋਰਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ, ਇਤਿਹਾਸ ਨੂੰ ਦੁਹਰਾਉਣ ਵਾਸਤੇ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਪੂਨੇ ਜਾ ਕੇ ਉਸ ਦੁਸ਼ਟ ਨੂੰ ਇਸ ਦੁਨੀਆਂ ਤੋਂ ਦੋਜਕਾ ਵਾਲ ਨੂੰ ਤੋੜ ਦਿੱਤਾ। ਔਰ ਉਹਨਾਂ ਨੇ ਜੇਲ੍ਹ ਦੇ ਵਿੱਚ ਹੱਸ ਹੱਸ ਕੇ ਪ੍ਰਵਾਨ ਕੀਤਾ, ਜਦ ਛੱਡਣਾ ਚਾਹੁੰਦਾ ਸੀ ਕਿ ਕੋਈ ਗਵਾਹ ਨਹੀਂ ਹੈਗਾ ਜੇ ਇਹ ਮੁੱਕਰ ਜਾਣ, ਲੇਕਿਨ ਆਖਿਆ ਨਹੀਂ। ਜੱਜ ਦੇ ਸਾਹਮਣੇ ਬਿਆਨ ਦਿੱਤੇ ਕਿ ਸਾਡੀ ਅਣਖ ਦਾ ਮਸਲਾ ਸੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਜਿਹੜਾ ਵੀ ਹਮਲਾ ਕਰਕੇ ਆਇਆ ਅਸੀਂ ਛੱਡ ਨਹੀਂ ਸਕਦੇ ਸੀਗੇ, ਇਸ ਵਾਸਤੇ ਅਸੀਂ ਇਕਬਾਲ ਕਰਦੇ ਹਾਂ ਕਿ ਇਸ ਦੁਸ਼ਟ ਨੂੰ ਅਸੀਂ ਇਸ ਦੁਨੀਆਂ ਤੋਂ ਅਲਵਿਦਾ ਕੀਤਾ ਹੈ। ਤੇ ਜੱਜ ਨੇ ਉਹਨਾਂ ਦੇ ਬਿਆਨਾਂ 'ਚ ਹੋਰ ਕੋਈ ਪਰੂਫ ਨਹੀਂ ਸੀਗਾ, ਜਦੋਂ ਉਹਨਾਂ ਨੇ ਕੋਰਟ 'ਚ ਪੇਸ਼ ਹੋਣਾ ਸੀ ਕਹੇ ਜੁੱਤੀ ਲਾ ਕੇ ਆਉਣ, ਡਰ ਸੀ ਕਿ ਫਾਂਸੀ ਸਜ਼ਾ ਸੁਣਾਵਾਂਗਾ ਇਹ ਜੁੱਤੀ ਮਰਨਗੇ, ਲੇਕਿਨ ਉਹਨਾਂ ਨੇ ਕਹਿ ਦਿੱਤਾ ਕਿ ਜੱਜ ਸਾਹਿਬ ਭਰਾਓ ਨਾਲ ਜੁੱਤੀਆਂ ਪਾ ਕੇ ਆਵਾਂਗੇ, ਲੇਕਿਨ ਕੁਛ ਨਹੀਂ। ਜਦੋਂ ਜੱਜ ਨੇ ਫਾਂਸੀ ਸਜ਼ਾ ਸੁਣਾਈ ਤੇ ਦੋਵਾਂ ਸੂਰਮਿਆਂ ਨੇ ਜਕਾਰੇ ਛੱਡ ਦਿੱਤੇ ਸੀਗੇ ਤੇ ਜੱਜ ਦੇ ਕੋਲੋਂ ਆਖਿਆ ਇਹ ਸਾਨੂੰ ਲੱਡੂ ਮੰਗਾ ਦੇ, ਸਾਡੇ ਅੱਜ ਸੁਪਨਾ ਪੂਰਾ ਹੋਇਆ, ਅਸੀਂ ਆਪਣੇ ਨਿਸ਼ਾਨੇ ਤੇ ਪਹੁੰਚੇ ਹਾਂ, ਜਿੱਥੇ ਦੁਨੀਆਂ ਦੇ ਕੁਰਲਾਟ ਪੈਂਦੇ ਆ ਉੱਥੇ ਸਿੱਖ ਦੀ ਚਾਣ ਜਦੋਂ ਗੁਰੂ ਰਾਮਦਾਸ ਦੇ ਲੇਖੇ 'ਚ ਲੱਗਦੀ ਏ ਤੇ ਉਦੋਂ ਸਿੱਖ ਜਿਹੜਾ ਖੁਸ਼ੀ ਮਨਾਉਂਦਾ ਹੈ, ਧੰਨ ਸੱਚੇ ਪਾਤਸ਼ਾਹ ਮੇਰੀ ਜਾਨ ਤੋਂ ਲੇਖੇ 'ਚ ਲਾ ਲਈਏ, ਉਹ ਸਿੱਖ ਫਿਰ ਜਿੱਥੇ ਸਤਿਗੁਰ ਸਾਹਿਬ ਨਾਮ ਲੈਣ ਸੇ ਸੋਹੇ, ਜਿਹੜੇ ਉਹਦੇ ਦਰ ਤੇ ਸੋਭਦੇ ਨੇ ਤਿੰਨ ਸੁੱਖ ਫਲ ਹੋਵੇ, ਉਹਨਾਂ ਨੂੰ ਸੁੱਖ ਫਲ ਹੁੰਦਾ ਹੈ, ਉਹ ਇਸ ਦੁਨੀਆਂ ਤੋਂ ਸੇ ਜਿਣ ਚਾਹੇ ਜੀਓ, ਉਹ ਇਸ ਦੁਨੀਆਂ ਤੋਂ ਬਾਜੀ ਜਿੱਤ ਕੇ ਜਾਂਦੇ ਨੇ, ਜਿਹੜੇ ਬਾਣੀ ਇਸ ਦੁਨੀਆਂ ਤੋਂ ਬਾਜੀ ਜਿੱਤ ਕੇ ਜਾਂਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤੇ ਕਿਰਪਾ ਕਰਦਾ, ਉਹਨਾਂ ਦੇ ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਨਾਨਕ ਹਾਰ ਪ੍ਰਭ ਆਪੇ ਮਿਲ। ਇੰਨੀ ਸੇਵਾ ਪ੍ਰਵਾਨ ਕਰਿਓ ਸਤਿਗੁਰ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਮਾਣ, ਔਰ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਜੀਵਨ ਚੋਂ ਸੰਖੇਪ ਜਿਹਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਾਬਤ, ਜਾਨਾਂ ਵਰਨ ਵਾਲੇ ਸੂਰਜ ਦੀ ਬਾਬਤ ਤੁੱਛ ਜੀ ਵਿਚਾਰ ਸਤਿਗੁਰ ਸਾਹਿਬ ਜੀ ਨੇ ਸਾਂਝੀ ਕਰਵਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਲੜੀਵਾਰ ਸ਼ਬਦ ਵਿਚਾਰ ਅੱਜ ਦੇ ਵਿਸ਼ੇਸ਼ ਦਿਹਾੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪ੍ਰਕਾਸ਼ ਦਿਹਾੜਾ ਹੈ, ਇਸੇ ਸੰਬੰਧ ਵਿੱਚ ਹੀ ਗੁਰੂ ਇਤਿਹਾਸ ਰਾਹੀਂ ਕਥਾ ਰਾਹੀਂ ਜੋੜ ਰਹੇ ਸਨ ਭਾਈ ਲਖਵਿੰਦਰ ਸਿੰਘ ਜੀ, ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਬਲਜੀਤ ਸਿੰਘ ਜੀ ਅਲਵਰ ਵਾਲਿਆਂ ਦਾ ਕੀਰਤਨ ਜਥਾ ਆਪ ਜੀ ਨੂੰ ਅੱਜ ਦੇ ਹੀ ਇਸ ਵਿਸ਼ੇਸ਼ ਦਿਹਾੜੇ ਸੰਬੰਧ ਕੀਰਤਨ ਰਾਹੀਂ ਜੋੜਨਗੇ। ਆਪ ਸਭ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਭਾਈ ਸਾਹਿਬ ਤੋਂ ਉਪਰੰਤ ਸਾਡੇ ਪਾਸ ਅੱਜ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚ ਰਹੇ ਹਨ, ਉਹ ਵੀ ਆਪ ਜੀ ਨੂੰ ਕਥਾ ਰਾਹੀਂ ਜੋੜਨਗੇ। ਆਪ ਜੀ ਨੇ ਸਰਦਵਾਨ ਵਿੱਚ ਹਾਜ਼ਰੀ ਭਰੀ ਹੈ ਜੀ, ਅਤੇ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਸਾਹਿਬ ਅੱਜ ਸਵੇਰੇ ਪ੍ਰਾਰੰਭ ਹੋਏ ਹਨ, ਐਤਵਾਰ ਸਵੇਰੇ ਸੰਪੂਰਨਤਾ ਵਾਂ। ਐਤਵਾਰ ਦੀਵਾਨ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸੰਬੰਧ ਸਜਣਗੇ। ਆਪ ਜੀ ਨੇ ਸਰਦਵਾਨਾਂ 'ਚ ਹਾਜ਼ਰੀ ਭਰਨੀਆਂ, ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੁਪੁਲ ਚੁਗ ਦੀ ਖਿਮਾ ਆਪ ਸਮੂਹ ਸੰਗਤਾਂ ਨੂੰ ਸਾਹਿਬ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਨਿਮਾਣਿਆਂ ਦੇ ਮਾਨ ਗੁਰੂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਨਿਆਸਰਿਆਂ ਕੇ ਆਸਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ। ਆਓ ਹੁਣ ਅਗਲਾ ਪ੍ਰੋਗਰਾਮ ਸੁਣਨ ਕਰੀ ਅੰਤ ਵਿੱਚ ਬੁਲਾਓ ਫਤਿਹ ਬਖਸ਼ੋ ਅਸੀਸ ਵਾਹਿਗੁਰੂ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ। ਉਹਨਾਂ ਦੇ ਸੰਬੰਧ ਵਿੱਚ ਜੋ ਅੱਜ ਪ੍ਰੋਗਰਾਮ ਆਪਾਂ ਮਨਾ ਰਹੇ ਹਾਂ, ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ, ਸਾਡੇ ਬੜੇ ਸਤਿਕਾਰਯੋਗ ਜੋ ਕਿ ਇਸ ਸਟੇਜ 'ਤੇ ਪਹਿਲੀ ਵਾਰ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ, ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਪਾਸ 5-6 ਦਿਨਾਂ ਲਈ ਪਹੁੰਚੇ ਹਨ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ। ਉਹਨਾਂ ਦਾ ਇੱਥੇ ਆਇਆਂ 'ਤੇ ਸਾਰੀਆਂ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਜੀ ਆਇਆਂ ਨੂੰ। ਸੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਇੱਕ ਦੋ ਵਿਸ਼ੇਸ਼ ਬੇਨਤੀਆਂ। 21 ਨਵੰਬਰ ਨੂੰ ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਹੈ। ਜਿਸ ਕਿਸੇ ਨੇ ਵੀ ਖੰਡੇ ਵੱਟ ਦੀ ਪੌਲ ਪ੍ਰਾਪਤ ਕਰਨੀ ਹੋਵੇ, ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲਿਆਂ ਪਾਸੋਂ 9:15 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਗਰੀਬ ਨਵਾਜ, ਦਸਾਂ ਪਾਤਸ਼ਾਹੀਆਂ ਦੇ ਸਰੂਪ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰਬਾਰ ਵਿੱਚ ਸਮੂਹ ਮਾਈ ਭਾਈ ਖਾਲਸਾ ਸਾਧ ਸੰਗਤ ਸਤਿਗੁਰਾਂ ਦੀ ਬਖਸ਼ਿਸ਼ ਵਰਤ ਰਹੀ ਹੈ। ਆਪ ਜੀ ਨੇ ਗੁਰੂ ਪਿਆਰਿਆਂ ਤੋਂ ਇਲਾਹੀ ਬਾਣੀ ਦਾ ਕੀਰਤਨ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਉਪਰੰਤ ਜੋ ਪਾਤਸ਼ਾਹ ਦੇ ਦਰਬਾਰ ਵਿੱਚ ਸਮਾਂ ਮਿਲਿਆ ਦਾਸ ਨੂੰ, ਆਉਣ ਵਾਲੇ ਬੁੱਧਵਾਰ ਤੱਕ ਸ਼ਾਮ ਨੂੰ 8:15 ਤੋਂ ਲੈ ਕੇ 9:15 ਤੱਕ ਇਹ 6 ਦਿਨ ਦਾ ਸਮਾਂ ਹੈ ਤੇ ਐਤਵਾਰ ਦਾ ਦੀਵਾਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਨੂੰ ਸਮਰਪਿਤ ਹੈ। ਅੱਜ ਵੈਸੇ ਪ੍ਰਕਾਸ਼ ਦਿਹਾੜਾ, ਆਪ ਜੀ ਸ਼ਬਦ ਸੁਣ ਰਹੇ ਸੀ ਔਰ ਨਾਲ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਉਹਨਾਂ ਮਹਾਨ ਬੇਪਰਵਾਹ ਯੋਧਿਆਂ ਦੀ ਅੱਜ ਸ਼ਹਾਦਤ ਦਾ ਦਿਨ ਵੀ ਹੈ। ਉਹ ਵੀ ਆਪ ਜੀ ਇਸ ਅਸਥਾਨ ਤੇ, ਜਿਵੇਂ ਗੁਰਮੁਖਾਂ ਨੇ ਦੱਸਿਆ, ਐਤਵਾਰ ਯਾਨੀ ਕਿ ਪਰਸੋਂ 11 ਤਰੀਕ ਨੂੰ ਦੁਪਹਿਰ ਦੇ ਦੀਵਾਨ ਦੇ ਵਿੱਚ, ਉਦਣ ਸਮਾਂ 1:30 ਤੋਂ 2:30 ਹੈ। ਪਹਿਲਾਂ ਦੀਵਾਨ ਸਜਣੇ ਨੇ ਸਵੇਰ ਤੋਂ ਲੈ ਕੇ, ਹੋਰ ਸਿੰਘ ਵੀ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ। ਸੋਹਿਲਾ ਸਾਹਿਬ ਦੀ ਬਾਣੀ ਦੇ 5 ਸ਼ਬਦ ਹਨ। 3 ਸ਼ਬਦ ਗੁਰੂ ਨਾਨਕ ਦੇਵ ਜੀ ਦੇ ਹਨ, 1 ਸ਼ਬਦ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ, 1 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ। ਪਿਆਰ ਵਾਲੇ ਸਿੰਘ ਨਾਲ ਹੋਰ ਵੀ ਸ਼ਬਦ ਪੜ੍ਹਦੇ ਹਨ, ਤਾਤੀ ਵਾਉ ਨਾ ਲੱਗੇ, ਪਾਰ ਬ੍ਰਹਮ ਸਰਨਾਈ ਜਾਂ ਗੁਰ ਕਾ ਸ਼ਬਦ ਰਖਵਾਰੇ। ਉਹ ਆਪਣੀ ਸ਼ਰਧਾ, ਆਪਣੀ ਭਾਵਨਾ ਹੈ, ਜਿੰਨੀ ਬਾਣੀ ਪੜ੍ਹੀ ਜਾਏ ਉਨੀ ਚੰਗਾ ਹੈ। ਮੂਲ ਜਿਹੜਾ ਸਰੂਪ ਹੈ ਉਹ ਇਹ 5 ਸ਼ਬਦਾਂ ਦਾ ਹੈ ਤੇ 5 ਹੀ ਆਪਣੇ ਕੋਲ ਦਿਨ ਹਨ। 1 ਸ਼ਬਦ ਸੋਹਿਲਾ ਸਾਹਿਬ ਦਾ ਰੋਜ਼ ਵਿਚਾਰਿਆ ਜਾਏਗਾ ਤਾਂ ਕਿ ਸੰਗਤ ਦੇ ਵਿੱਚ ਇਹ ਬਾਣੀ ਪੜ੍ਹੀ ਜਾਂਦੀ ਹੈ ਰੋਜ਼। ਤੇ ਜੇ ਜਿਵੇਂ ਜਿੰਨੇ ਪਿਆਰ ਨਾਲ ਤੁਸੀਂ ਕੀਰਤਨ ਗਾ ਰਹੇ ਸੀ ਨਾਲ, ਉਹ ਵੀ ਇੱਕ ਬੜੀ ਵੱਡੀ ਗੱਲ ਹੈ। ਸਾਧ ਸੰਗਤ ਜੀ, ਜੇ ਇਹਦੀ ਸਮਝ ਆ ਜਾਏ ਤਾਂ ਬੰਦਾ ਹੈਰਾਨ ਹੋ ਜਾਏਗਾ ਵੀ ਬਾਣੀ ਦੇ ਵਿੱਚ ਇੰਨਾ ਕੁਝ ਵੀ ਹੈ। 2 ਚੀਜ਼ਾਂ ਜੇ ਜੁੜ ਜਾਣ, ਉਹਦਾ ਹੀ ਜ਼ਿਕਰ ਇੱਥੇ ਪਹਿਲੇ ਸ਼ਬਦ ਵਿੱਚ ਪਾਤਸ਼ਾਹ ਨੇ ਕੀਤਾ ਹੈ ਗੁਰੂ ਨਾਨਕ ਦੇਵ ਮਹਾਰਾਜ। ਇਹ ਬਾਣੀ ਦਾ ਸਰੂਪ ਸ੍ਰੀ ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਦੇ ਵਿੱਚ ਹੈ, ਉੱਥੇ ਬਣਿਆ ਸੀ। ਬਾਣੀ ਪਹਿਲਾਂ ਉਚਾਰੀ ਗਈ ਹੈ ਆਰਤੀ ਦੇ ਰੂਪ ਦੇ ਵਿੱਚ। ਇਹਦਾ ਜ਼ਿਕਰ ਵੀ ਭਾਈ ਗੁਰਦਾਸ ਜੀ ਨੇ ਕੀਤਾ ਹੈ ਕਿ ਕਰਤਾਰਪੁਰ ਸਾਹਿਬ ਵਿੱਚ ਨਿਤਨੇਮ ਦੀ ਮਰਿਆਦਾ ਸ਼ੁਰੂ ਹੋ ਗਈ ਸੀ। ਉਸ ਵੇਲੇ ਬਾਣੀ ਸਵੇਰ ਦੀ ਜਪਜੀ ਸਾਹਿਬ ਸੀ, ਸ਼ਾਮ ਨੂੰ ਸੋਦਰ ਤੇ ਸੋਹਿਲਾ ਸਾਹਿਬ ਆਰਤੀ। ਉਹਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲਾ ਜਾਪ ਉਚਾਰਾ। ਜਪਜੀ ਸਾਹਿਬ ਨੂੰ ਉਦੋਂ ਜਾਪ ਕਿਹਾ। ਸੋ ਇਹ ਬਾਣੀ ਦਾ ਮੁੱਢ ਜਿੱਥੇ ਰੂਹਾਨੀਅਤ ਨਾਲ ਭਰੀ ਹੋਈ ਹੈ, ਜਿੱਥੇ ਇਹਦੇ ਅੰਦਰ ਅੰਦਰਲੇ ਖਜ਼ਾਨੇ ਹਨ ਨਾਮ ਦੇ, ਉੱਥੇ ਇਹਦਾ ਇਤਿਹਾਸ ਵੀ ਹੈ ਵੀ ਇਹ ਬਾਣੀ ਕਿਉਂ ਰਚੀ ਸੀ, ਇਹ ਬਾਣੀ ਇਕੱਠੇ ਕਿਉਂ ਕੀਤੇ ਸ਼ਬਦ, ਕਿਉਂਕਿ ਗੌੜੀ ਰਾਗ ਦਾ ਸ਼ਬਦ ਹੈ, ਧਨਾਸਰੀ ਰਾਗ ਦਾ ਸ਼ਬਦ ਹੈ, ਵੱਖਰੇ ਵੱਖਰੇ ਰਾਗ ਇਕੱਠੇ ਕੀਤੇ। ਇਸ ਬਾਣੀ ਬਾਰੇ ਇਹ ਮੰਨਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਦੋਂ ਇੱਕ ਦਿਨ ਕਰਤਾਰਪੁਰ ਸਾਹਿਬ ਵਿੱਚ ਦੁਪਹਿਰ ਨੂੰ ਆਰਾਮ ਕਰ ਰਹੇ ਸੀ ਤੇ ਭਾਈ ਲਹਿਣਾ ਜੀ, ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਬਣੇ, ਉਹ ਮਹਾਰਾਜ ਨੂੰ ਪੱਖਾ ਚੱਲ ਰਹੇ ਸੀ ਤੇ ਭਾਈ ਲਹਿਣਾ ਜੀ ਦੀ ਜਿਹੜਾ 7 ਸਾਲ ਦਾ ਇਹ ਸਮਾਂ ਸੀ ਉਹ ਬਹੁਤ ਪਿਆਰ ਵਾਲਾ ਸੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ।
ਉਹ ਜਦੋਂ ਉਹਨਾਂ ਨੇ ਪੱਖਾ ਚੱਲਦਿਆਂ ਵੇਖਿਆ ਵੀ ਸਤਿਗੁਰਾਂ ਦੇ ਪੈਰਾਂ 'ਤੇ ਲੱਤਾਂ 'ਤੇ ਝਰੀਟਾਂ ਆਈਆਂ ਹੋਈਆਂ ਨੇ ਜਿਵੇਂ ਕੋਈ ਕੰਡੇ ਵੱਜੇ ਹੋਏ, ਅਤੇ ਪਾਤਸ਼ਾਹ ਨੂੰ ਭਾਈ ਲਹਿਣਾ ਜੀ ਨੇ ਫਿਰ ਪੁੱਛਿਆ, ਮਹਾਰਾਜ ਆਪ ਜੀ ਦੀਆਂ ਲੱਤਾਂ ਨੂੰ, ਆਪ ਜੀ ਦੇ ਪੈਰਾਂ ਨੂੰ ਇਹ ਕੰਡੇ ਕਿੱਥੋਂ ਵੱਜ ਗਏ, ਝਰੀਟਾਂ ਕਿੱਥੋਂ ਆ ਗਈਆਂ? ਅਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਲਹਿਣਾ ਜੀ, ਅਸੀਂ ਅਕਾਲ ਪੁਰਖ ਦੀ ਜੋ ਬਾਣੀ ਉਚਾਰਨ ਕੀਤੀ ਹੈ ਨਾ ਸੋਹਿਲਾ ਸਾਹਿਬ, ਇਹ ਬਾਣੀ ਅਸੀਂ ਗੁਰਸਿੱਖਾਂ ਨੂੰ ਰਾਤ ਨੂੰ ਪੜ੍ਹਨ ਵਾਸਤੇ ਕਿਹਾ ਹੈ, ਜਿਹੜੇ ਗੁਰਸਿੱਖ ਇੱਥੇ ਆਉਂਦੇ ਵੀ ਰਾਤ ਨੂੰ ਸੌਣ ਲੱਗਿਆਂ ਪੜ੍ਹਿਆ ਕਰੋ ਅਤੇ ਬਹਿ ਕੇ ਪੜ੍ਹਿਆ ਕਰੋ ਬੈਠ ਕੇ। ਪਰ ਇੱਕ ਸਿੱਖ ਅਕਾਲੀ ਰਾਤ ਆਪਣੀਆਂ ਬੱਕਰੀਆਂ ਭੇਡਾਂ ਚਾਰ ਕੇ ਉਹਨਾਂ ਨੂੰ ਬਿਠਾ ਕੇ ਕੋਲ ਬੈਠਾ ਸੀ ਅਤੇ ਬਿਠਾ ਕੇ ਸਾਡੇ ਹੁਕਮ ਦੇ ਮੁਤਾਬਕ ਚੌਂਕੜਾ ਲਾ ਕੇ ਇਹ ਸੋਹਿਲਾ ਸਾਹਿਬ ਪੜ੍ਹ ਰਿਹਾ ਸੀ। ਤਿੰਨ ਹੀ ਸ਼ਬਦ ਸਨ ਉਦੋਂ, ਪੰਜ ਨਹੀਂ ਸਨ। ਉਹਦੀ ਇੱਕ ਬੱਕਰੀ ਉੱਠ ਕੇ ਝਾੜੀਆਂ ਵੱਲ ਨੂੰ ਦੌੜ ਗਈ ਅਤੇ ਉਹ ਵਿਚਾਰਾ ਹੁਣ ਸੋਚਦਾ ਵੀ ਜੇ ਗੁਆਚ ਗਈ ਤਾਂ ਨੁਕਸਾਨ ਹੋਵੇਗਾ ਅਤੇ ਜੇ ਬਾਣੀ ਵਿੱਚ ਛੱਡੀ ਤਾਂ ਮਹਾਰਾਜ ਦੀ ਮਰਿਆਦਾ ਭੰਗ ਹੋਵੇ। ਬਾਣੀ ਉਹਨੂੰ ਕੰਠ ਹੈ, ਤਿੰਨੇ ਸ਼ਬਦ। ਉਹਨੇ ਕੀ ਕੀਤਾ ਵੀ ਮਰਿਆਦਾ ਵੀ ਰਹਿ ਜਾਏ ਅਤੇ ਮੇਰੀ ਬੱਕਰੀ ਵੀ ਬਚ ਜਾਏ ਗੁਆਚੇ ਨਾ। ਉਹ ਬਾਣੀ ਕਹਿੰਦੇ ਪੜ੍ਹਦਾ ਪੜ੍ਹਦਾ ਬੱਕਰੀ ਲੱਭਣ ਵਾਸਤੇ ਝਾੜੀਆਂ ਵਿੱਚ ਦੌੜ ਪਿਆ ਅਤੇ ਸਾਡਾ ਇਹ ਨਿਯਮ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਲੈਣੇ ਆ, ਰਾਤ ਨੂੰ ਕੋਈ ਵੀ ਸਿੱਖ ਇਹ ਬਾਣੀ ਪਿਆਰ ਨਾਲ ਪੜ੍ਹੇ ਅਤੇ ਅਸੀਂ ਕੋਲ ਖਲੋ ਕੇ ਸੁਣਨੇ ਆ। ਇਹ ਗੱਲ ਸਿਰਫ ਉਸ ਵਕਤ ਵਾਸਤੇ ਨਹੀਂ ਹੈ, ਇਹ ਹੁਣ ਵੀ ਹੋ ਗਈ ਹੈ। ਹੁਣ ਇਹ ਗੱਲਾਂ ਅਸੀਂ ਸੁਣਾਈਏ, ਇਤਿਹਾਸ ਜਿਹੜਾ ਬੜਾ ਜ਼ਰੂਰੀ ਹੈ। ਬਾਣੀ ਦਾ ਇੱਕ ਅਧਿਆਤਮਕ ਖੇਤਰ ਹੈ ਅਤੇ ਇੱਕ ਇਤਿਹਾਸਕ ਖੇਤਰ ਹੈ, ਵੀ ਬਾਣੀ ਕਿਸੇ ਨਾ ਕਿਸੇ ਇਤਿਹਾਸ ਨਾਲ ਜੁੜੀ ਹੋਈ ਹੈ। ਸਾਰੇ ਸ਼ਬਦ ਉਹ ਅਸੀਂ ਸੁਣਾਂਗੇ, ਉਹ ਅਸੀਂ ਸੁਣਾਵਾਂਗੇ ਅਤੇ ਸਾਡੇ ਅੰਦਰ ਗੁਰੂ ਦਾ ਪਿਆਰ ਪੈਦਾ ਹੁੰਦਾ ਅਤੇ ਜੇ ਅਸੀਂ ਵਿੱਚੋਂ ਗੁਰੂ ਸਾਹਿਬ ਦਾ ਉਹਨਾਂ ਦਾ ਇਤਿਹਾਸ ਕੱਢ ਦਿੱਤਾ, ਅਧਿਆਤਮਕ ਲਾਭ ਤਾਂ ਜ਼ਰੂਰ ਹੋਵੇਗਾ ਪਰ ਉਹ ਪਿਆਰ ਜਿਹੜਾ ਪੈਦਾ ਹੋਣਾ ਜਲਦੀ ਆਨੰਦ ਬਣਦਾ ਉਹ ਨਹੀਂ ਬਣਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਭਾਈ ਲਹਿਣਾ ਜੀ, ਉਹ ਜਦੋਂ ਦੌੜਿਆ, ਜਦੋਂ ਉਹ ਭੱਜਿਆ, ਅਸੀਂ ਉਹਦੇ ਪਿੱਛੇ ਪਿੱਛੇ ਫਿਰ ਦੌੜੇ। ਸਾਡੀ ਵੀ ਇੱਕ ਮਰਿਆਦਾ ਹੈ ਵੀ ਜਦੋਂ ਇੱਦਾਂ ਕੋਈ ਬਾਣੀ ਪਿਆਰ ਨਾਲ ਪੜ੍ਹਦਾ ਅਸੀਂ ਸੁਣਨੀ ਜ਼ਰੂਰ ਹੈ, ਇਹ ਸਾਨੂੰ ਵੀ ਦੌੜਨਾ ਪਿਆ, ਸਾਨੂੰ ਵੀ ਭੱਜਣਾ ਪਿਆ, ਉਹਨੂੰ ਵੀ ਕੰਡੇ ਵੱਜੇ ਹੋਣਗੇ ਪਰ ਮੈਨੂੰ ਵੀ ਵੱਜੇ ਉੱਥੇ ਦੌੜਦਿਆਂ ਭੱਜਦਿਆਂ। ਇਹਦਾ ਇਤਿਹਾਸ ਹੈ, ਪਠਾਨਕਾ ਦੇ ਵਿੱਚ ਪੁਰਾਣੇ ਵਿਦਵਾਨਾਂ ਨੇ ਲਿਖਿਆ। ਇੱਥੋਂ ਇਹ ਸੋਚਿਆ ਜਾ ਸਕਦਾ ਹੈ ਵੀ ਗੁਰੂ ਆਪਣੇ ਸਿੱਖ ਨੂੰ ਕਿੰਨਾ ਪਿਆਰ ਕਰਦਾ, ਗੁਰੂ ਆਪਣੇ ਸਿੱਖ ਦੇ ਕਿੰਨੇ ਨੇੜੇ ਵਿਚਰਦਾ। ਇਹ ਸ਼ਬਦ ਇਕੱਲੇ ਪੜ੍ਹਨ ਸੁਣਨ ਮਾਤਰ ਨਹੀਂ ਹਨ, ਸੇਵਕ ਕੋ ਨਿਕਟੀ ਹੋਏ ਦਿਖਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ, ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ। ਆਪ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਾਰੇ ਕਾਰਜ, ਗੁਰੂ ਸਾਹਿਬ ਦੀ ਮੌਜ ਹੈ ਸਾਧ ਸੰਗਤ, ਗੁਰੂ ਜੋਤ ਸਰੂਪ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਵੀ ਫਿਰ ਉਹ ਗੁਰੂਆਂ ਨੂੰ ਤੁਸੀਂ ਇੱਕ ਮਨੁੱਖ ਵਾਂਗੂ ਗਿਣ ਰਹੇ ਹੋ, ਇਹ ਤਾਂ ਸ਼ਬਦ ਸਰੂਪ ਨੇ, ਮਹਾਰਾਜ ਦੇ ਬਾਣੀ ਨਾਲ ਜੋੜ ਕੇ ਗਏ ਨੇ ਸਾਨੂੰ, ਇਹ ਕੋਈ ਬਹੁਤੀਆਂ ਵੱਡੀਆਂ ਗੱਲਾਂ ਨਹੀਂ। ਅਸੀਂ ਸਮੁੰਦਰ ਰਹਿ ਗਏ ਹਾਂ ਗੁਰੂ ਦੇ ਮੁਕਾਬਲੇ 'ਤੇ, ਤਾਂ ਸਾਨੂੰ ਇਹਦਾ ਪਤਾ ਨਹੀਂ ਲੱਗਦਾ ਵੀ ਇਹ ਕਿਵੇਂ ਹੋ ਸਕਦਾ। ਗੁਰੂ ਅਰੂਪ ਵੀ ਹੈ ਅਤੇ ਗੁਰੂ ਦੀ ਮੌਜ ਆਵੇ ਅਤੇ ਉਹ ਉਹ ਅਰਸ਼ 'ਤੇ ਵਾਸੀ ਹੈ, ਉਹ ਬਹੁਤ ਉੱਚਾ ਹੈ, ਜੇ ਕੋਈ ਉਹਨੂੰ ਪਿਆਰ ਕਰੇ ਤਾਂ ਉਹ ਅਰਸ਼ ਛੱਡ ਕੇ ਫਰਸ਼ 'ਤੇ ਵੀ ਆ ਜਾਂਦਾ, ਜੇ ਉਹਨੂੰ ਬਹੁਤਾ ਪਿਆਰ ਕਰੇ ਨਾ ਕੋਈ। ਅਤੇ ਗੁਰੂ ਸਾਹਿਬ ਉਹ ਨਿਯਮ ਉੱਚਾ ਬੜਾ ਹੈ, ਉੱਥੇ ਸ਼ਬਦ ਦਾ ਸਰੂਪ ਨੇ ਪਾਤਸ਼ਾਹ, ਜਿੱਥੇ ਹੁਣ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ। ਅਤੇ ਸਿੱਖ ਜਦੋਂ ਬੇਨਤੀ ਕਰੇ ਵੀ ਪਾਤਸ਼ਾਹ ਤੁਸੀਂ ਤਾਂ ਉੱਚੇ ਬਹੁਤ ਹੋ, ਮੇਰੇ ਬਈ ਤਾਂ ਸਮਰਥਾ ਨਹੀਂ ਮੈਂ ਤੁਹਾਡੇ ਤੱਕ ਆ ਸਕਾਂ, ਪਰ ਤੁਹਾਡੇ ਬਈ ਸਮਰਥਾ ਹੈ ਤੁਸੀਂ ਮੇਰੇ ਤੱਕ ਆਇਓ, ਮੈਂ ਨਹੀਂ ਆ ਸਕਦਾ, ਇੱਥੋਂ ਤੱਕ ਉਹ ਉੱਚਾ ਥਾਂ ਹੈ।
ਬਈ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਏ। ਕਹਿੰਦੇ ਆਉਣਾ ਤੇ ਦੂਰ ਦੀ ਗੱਲ ਹੈ ਤੇਰੇ ਤੱਕ, ਮੇਰੀ ਤੇ ਚਿੱਠੀ ਵੀ ਫੜ ਕੇ ਕੋਈ ਨੀ ਲਿਜਾਂਦਾ। ਜਿਹੜੇ ਅੱਗੇ ਜਾਂਦੇ ਨਾ ਉਹ ਸੁਨੇਹਾ ਵੀ ਨੀ ਦਿੰਦੇ ਵੀ ਉੱਥੇ ਥੱਲੇ ਕੋਈ ਬੈਠਾ ਹੋਇਆ, ਇਹ ਰਾਹ ਐਵੇਂ ਦਾ, ਇਹ ਮਾਰ ਗਿਆ। ਫਿਰ ਇਹਦੇ ਵਿੱਚ ਤਾਂ ਹੀ ਕਬੀਰ ਜੀ ਨੇ ਕਿਹਾ ਨਾ ਵੀ ਕਬੀਰ ਰੋੜਾ ਹੋਏ ਰੋ ਬਾਠਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਰੋੜਾ ਬਣ ਕੇ ਬੈਠਾ ਤਾਂ ਹੀ ਇਹ ਬਚਨ ਕੀਤੇ ਕਿ ਉਹਦੇ ਦਰਵਾਜ਼ੇ ਦੇ ਉੱਤੇ ਬੈਠ ਜਾ, ਉਹਦੇ ਦਰਵਾਜ਼ੇ ਤੇ ਬੈਠਾ ਰਹੋ ਤੇ ਉਹ ਜਦੋਂ ਬਾਹਰ ਆਵੇਗਾ ਸ਼ਾਇਦ ਤੇਰੇ ਵੱਲ ਵੇਖ ਕੇ ਉਹ ਕਦੀ ਕਦੀ ਝਾਤੀ ਮਾਰਦਾ, ਇੰਨੀ ਵੀ ਬਹੁਤ ਹੈ। ਦੇਖੋ ਬਾਣੀ ਵਿੱਚ ਤੇ ਸਿੱਖੀ ਵਿੱਚ ਕਿੰਨੀ ਲਚਕ ਹੈ, ਕਿੰਨਾ ਪਿਆਰ ਹੈ, ਕਿੰਨੀ ਅੰਦਰ ਦੀ ਨਰਮਾਈ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਇੱਥੇ ਮਰਨ ਦਾ ਅਰਥ ਕੱਲੀ ਸਰੀਰਕ ਮੌਤ ਮਰਨ ਵਾਲੀ ਗੱਲ ਨਹੀਂ ਹੈ, ਮਰਨ ਦਾ ਅਰਥ ਹੈ ਮਨ ਮਾਰ ਕੇ ਗੁਰੂ ਦੇ ਦਰਵਾਜ਼ੇ ਤੇ ਬਹਿ ਜਾਣਾ। ਤੇ ਇਹ ਉਦੋਂ ਹੁੰਦਾ ਜਦੋਂ ਚਾਹ ਪੈਦਾ ਹੋਵੇ, ਚਾਹ ਚਾਹੀਦਾ ਪਹਿਲਾਂ, ਚਾਹ ਤੋਂ ਚਾਹੋ ਤੋਂ ਬਿਨਾਂ ਨਹੀਂ ਹੈ, ਲਗਨ ਨਹੀਂ ਬਣੇਗੀ। ਚਾਹੋ ਹੋਵੇਗਾ ਤੇ ਫਿਰ ਕੰਮ ਸਾਰੇ ਸੌਖੇ ਹੋ ਜਾਣਗੇ, ਜੇ ਚਾਹੋ ਨਹੀਂ ਫਿਰ ਰਾਹ ਔਖੇ ਹੋ ਜਾਂਦੇ ਨੇ। ਇਹ ਵੀ ਬਾਣੀ ਸੋਹਲੇ ਵਿਆਹ ਦੀ ਬਾਣੀ ਹੈ ਨਾ, ਇਹਨੂੰ ਵੈਸੇ ਅਸੀਂ ਮੌਤ ਦੀ ਬਾਣੀ ਕਹਿ ਦਿੰਦੇ ਹਾਂ। ਇਹ ਮੈਂ ਸ਼ਬਦ ਅੱਗੇ ਬੇਨਤੀ ਕਰਾਂਗਾ ਜਿੰਨੀ ਕੁਮਾਰ ਸਮਝ ਬਖਸ਼ਣਗੇ, ਬਈ ਇਹ ਮੌਤ ਦੀ ਬਾਣੀ ਨਹੀਂ ਹੈ, ਇਹ ਵਿਆਹ ਦੀ ਬਾਣੀ ਹੈ, ਸੋਹਲੇ ਦੀ, ਵਿਆਹ ਦੇ ਗੀਤ ਦੀ ਬਾਣੀ ਹੈ, ਇਹ ਮੌਤ ਦੀ ਬਾਣੀ ਨਹੀਂ ਹੈ। ਤੇ ਜੇ ਚਾਹ ਹੋਵੇਗਾ, ਇਹਦਾ ਮਤਲਬ ਹੈ, ਇਸ ਬਾਣੀ ਦਾ ਮਤਲਬ ਇਹ ਹੈ ਵੀ ਸਿੱਖਾ ਜੇ ਤੂੰ ਸਿੱਖੀ ਕਮਾਉਣੀ ਹੈ ਭਾਈ, ਤੇਰੇ ਅੰਦਰ ਰੱਬ ਦੇ ਰਾਹ ਤੇ ਤੁਰਨ ਲੱਗਿਆ ਇੰਨਾ ਚਾਹ ਚਾਹੀਦਾ ਜਿੰਨਾ ਇੱਕ ਵਿਆਹ ਵਾਲੇ ਨੂੰ ਵਿਆਹ ਵਾਲੇ ਦਿਨ ਚਾਹ ਹੁੰਦਾ। ਇਹ ਹੁਣ ਤੁਸੀਂ ਸੋਚ ਲਓ ਵੀ ਜਿਹਦਾ ਆਨੰਦ ਕਾਰਜ ਹੋਵੇ ਉਹ ਕਿੰਨੀਆਂ ਤਿਆਰੀਆਂ ਕਰਦਾ, ਸਾਲ ਸਾਲ ਪਹਿਲਾਂ ਚੀਜ਼ਾਂ ਖਰੀਦ ਖਰੀਦ ਕੇ ਰੱਖਦਾ ਹੈ, ਕਈ ਕੁਝ ਕਰਦਾ ਹੈ, ਚਿੱਠੀਆਂ ਵੰਡਦਾ, ਡੱਬੇ ਵੰਡਦਾ, ਬਹੁਤ ਕੁਝ ਚੱਲਦਾ। ਇੱਕ ਉਦਾਹਰਨ ਹੈ, ਉਹਨੂੰ ਕਿੰਨੀ ਅਹਿਮੀਅਤ ਦੇ ਰਿਹਾ, ਉਹਨੂੰ ਕਿੰਨੀ ਵਿਸ਼ੇਸ਼ਤਾ ਦੇ ਰਿਹਾ। ਜਦੋਂ ਗੁਰੂ ਨੂੰ ਯਾਦ ਕਰਨਾ ਹੋਵੇ, ਨਿਤਨੇਮ ਕਰਨਾ ਹੋਵੇ, ਇਵੇਂ ਤਿਆਰੀ ਕਰਕੇ ਕਰਨਾ ਚਾਹੀਦਾ ਜਿਵੇਂ ਕਿਤੇ ਆਨੰਦ ਕਾਰਜ ਹੈ, ਜਿਵੇਂ ਕਿਤੇ ਵਿਆਹ ਹੈ। ਇੰਨੀ ਤਿਆਰੀ ਹੋਣੀ ਚਾਹੀਦੀ ਸਿੱਖ ਦੀ, ਵਧੀਆ ਵਿਛਾਉਣੀ ਕਰਕੇ, ਵਧੀਆ ਇਸ਼ਨਾਨ ਪਾਣੀ ਕਰਕੇ, ਚੰਗੇ ਵਸਤਰ ਪਾ ਕੇ। ਕਈ ਇਹਨੂੰ ਕਰਮ ਕਾਂਡ ਕਹਿ ਦਿੰਦੇ ਨੇ। ਕਦੀ ਵਿਆਹ ਵਾਲੇ ਬੱਚੇ ਬੱਚੀ ਨੂੰ ਕਿਸੇ ਨੇ ਕਿਹਾ ਵੀ ਤੂੰ ਇੰਨੇ ਨਵੇਂ ਸੋਹਣੇ ਕੱਪੜੇ ਕਿਉਂ ਪਾਏ ਨੇ, ਤੂੰ ਵੀ ਕਰਮ ਕਾਂਡ ਕਰੀ ਜਾਂਦਾ। ਕਰਮ ਕਾਂਡ ਨਹੀਂ ਹੈ, ਉਸ ਚੀਜ਼ ਨੂੰ ਅਹਿਮੀਅਤ ਦੇ ਰਿਹਾ, ਵਿਸ਼ੇਸ਼ਤਾ ਦੇ ਰਿਹਾ। ਜਦੋਂ ਅਸੀਂ ਧਰਮ ਨੂੰ ਵਿਸ਼ੇਸ਼ਤਾ ਨਹੀਂ ਦਿੰਦੇ ਤਾਂ ਹੀ ਉਹਦੇ ਵਿੱਚੋਂ ਰਸ ਨਹੀਂ ਹੁੰਦਾ। ਜੇ ਵਿਸ਼ੇਸ਼ਤਾ ਦਿਆਂਗੇ ਤੇ ਕੋਈ ਮਤਲਬ ਹੀ ਨਹੀਂ, ਗੁਰੂ ਦਾ ਉਹ ਹੀ ਹੈ ਜਿਹੜਾ ਉਦੋਂ ਸੀ, ਉਹ ਹੀ ਹੋਣਾ ਗੁਰੂ। ਅਸੀਂ ਗੰਭੀਰਤਾ ਨਹੀਂ, ਉਹਨੂੰ ਸੀਰੀਅਸ ਨਹੀਂ ਲੈ ਰਹੇ, ਉਹਨੂੰ ਇੱਕ ਰੀਤ ਬਣਾ ਦਿੱਤਾ ਸਿਰਫ, ਉਹ ਕਰੀ ਜਾਂਦੇ ਹਾਂ ਸਿਰਫ। ਜਿੱਦਣ ਵਿਆਹ ਜਿੰਨਾ ਚਾਅ ਹੋਏਗਾ ਤਾਂ ਉਹ ਫਿਰ ਮਰੇਗਾ ਗੁਰੂ ਦੇ ਦਰ ਤੇ, ਯਾਨੀ ਕਿ ਮਨ ਮਾਰੇਗਾ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਗੁਰੂ ਦੇ ਦਰ ਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਹੁਕਮ ਦੇ ਵਿੱਚ ਆਪਣੇ ਮਨ ਨੂੰ ਰੱਖਣਾ, ਇਹ ਮਾਰਨਾ ਹੈ, ਇਹ ਚਾਹ ਹੈ। ਤੇ ਕਬੀਰ ਜੀ ਨੂੰ ਕਿਸੇ ਪੁੱਛਿਆ ਵੀ ਤੂੰ ਉੱਥੇ ਕਿੰਨਾ ਕੁ ਚਿਰ ਬੈਠਾ ਰਹੇਗਾ, ਇੱਕ ਦਿਨ, ਦੋ ਦਿਨ, ਚਾਰ ਦਿਨ, ਸਾਲ, ਦੋ ਸਾਲ, ਕੁਝ ਨਹੀਂ ਕਿਹਾ। ਕਹਿੰਦੇ ਕੋਈ ਸਮੇਂ ਦੀ ਇੱਥੇ ਸ਼ਰਤ ਲਾਈ ਹੋਈ ਨਹੀਂ, ਕਹਿੰਦੇ ਭਾਵੇਂ ਯੁੱਗ ਬੀਤ ਜਾਣ, ਕਿਉਂਕਿ ਜਿਹੜਾ ਅੰਦਰ ਬੈਠਾ ਹੋਇਆ ਬਾਹਰ ਵੀ ਤੇ ਕਦੀ ਆਏਗਾ ਨਾ। ਤੇ ਜਦੋਂ ਬਾਹਰ ਆਏਗਾ ਤੇ ਕਿਸੇ ਨੂੰ ਪੁੱਛੇਗਾ ਵੀ ਆਹ ਬੰਦਾ ਬੜੇ ਦਿਨਾਂ ਦਾ ਇੱਥੇ, ਬੜੇ ਸਾਲਾਂ ਦਾ ਬੈਠਾ ਹੋਇਆ, ਇਹਨੂੰ ਪੁੱਛੂ ਕੀ ਚਾਹੀਦਾ। ਤੇ ਕਹਿੰਦੇ ਫਿਰ ਕਿਰਪਾ ਹੋ ਜਾਣੀ, ਮਤ ਹਰ ਪੁੱਛੇ ਕੌਣ ਹੈ। ਮਤ ਇੱਥੇ ਮਤ ਸ਼ਬਦ ਦਾ ਅਰਥ ਬੁੱਧੀ ਨਹੀਂ ਹੈ, ਇੱਥੇ ਮਤ ਦਾ ਅਰਥ ਇਹ ਵੀ ਨਹੀਂ ਹੈ ਵੀ ਮਤ ਕਰਨਾ, ਨਾ ਕਰਨਾ, ਇਹ ਵੀ ਨਹੀਂ ਹੈ।
ਇੱਥੇ ਮਤ ਦੇ ਅਰਥ ਨੇ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਮਤਾਂ ਕਿਤੇ ਸ਼ਾਇਦ ਸ਼ਾਇਦ ਕਿਤੇ ਵੀ ਜੇ ਬਾਈ ਚਾਂਸ ਉਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਸ਼ਾਇਦ ਪੁੱਛ ਹੀ ਲਵੇ ਨਹੀਂ ਤਾਂ ਕਈ ਵਾਰੀ ਉਹਨੇ ਬਾਹਰ ਆਉਣਾ ਕਈ ਵਾਰੀ ਲੰਘਣਾ ਕਈ ਨਾ ਪੁੱਛੇ ਤੇ ਨਾ ਵੀ ਪੁੱਛੇ ਬੈਠਾ ਰਹਿਣਾ ਉੱਥੇ ਛੱਡਣਾ ਨਹੀਂ ਇਹਨੂੰ ਧਰਮ ਦੀ ਪਰਿਭਾਸ਼ਾ ਕਹਿੰਦੇ ਨੇ ਸਿੱਖੀ ਕੋਈ ਰੀਤ ਨਹੀਂ ਸੀ ਰੀਤ ਤਾਂ ਸਿਰਫ ਪ੍ਰੀਤ ਪੈਦਾ ਕਰਨ ਵਾਸਤੇ ਨਹੀਂ ਸੀ ਇਹ ਤਾਂ ਇੱਕ ਪ੍ਰੇਮ ਸੀ ਇਹ ਤਾਂ ਇੱਕ ਇਸ਼ਕ ਸੀ ਇਹ ਤਾਂ ਜਿਨ੍ਹਾਂ ਨੇ ਇਹਨੂੰ ਮਾਣਿਆ ਉਹ ਰਾਤ ਵੀ ਵਿਚਾਰ ਹੋਈ ਸੀ ਉਸ ਥਾਂ ਤੇ ਵੀ ਕਿਵੇਂ ਇੰਨੀ ਘੱਟ ਗਿਣਤੀ ਦੀ ਕੌਮ ਇੰਨੀ ਜ਼ਿਆਦਾ ਗਿਣਤੀ ਵਿੱਚ ਸ਼ਹਾਦਤ ਕਿਉਂ ਦੇ ਗਈ ਹੈ ਅਜੇ ਵੀ ਦੇ ਜਾਂਦੀ ਉਹਦਾ ਕਾਰਨ ਕੀ ਹੈ ਉਹ ਚੀਜ਼ ਹੀ ਦੱਸਦੀ ਹੈ ਵੀ ਸਿੱਖੀ ਬਹੁਤ ਮਹਿੰਗੀ ਚੀਜ਼ ਹੈ ਜਿਹਦੇ ਵਾਸਤੇ ਇੰਨੇ ਲੋਕ ਸ਼ਹੀਦ ਹੋ ਗਏ ਅੱਜ ਗੁਰੂ ਰਾਮਦਾਸ ਜੀ ਦਾ ਵੀ ਪ੍ਰਕਾਸ਼ ਹੈ ਹੁਣ ਗੱਲਾਂ ਨਾਲ ਕਰਨੀਆਂ ਬਣਦੀਆਂ ਵੀ ਨੇ ਤੇ ਅੱਜ ਭਾਈ ਜਿੰਦਾ ਸੁੱਖਾ ਜੀ ਦਾ ਵੀ ਸ਼ਹੀਦੀ ਦਿਨ ਵੀ ਹੈ ਉਹਨਾਂ ਨੂੰ ਵੀ ਮਹਾਰਾਜ ਦੀ ਐਸੀ ਆਤਮਕ ਬਖਸ਼ਿਸ਼ ਹੋਈ ਸੀ ਜੇਲ੍ਹ ਦੇ ਵਿੱਚ ਇਕੱਲੇ ਉਹ ਬਾਹਰਲੇ ਲੜਾਕੂ ਨਹੀਂ ਸਨ ਉਹਨਾਂ ਦੇ ਅੰਦਰ ਸਿੱਖੀ ਦਾ ਦੀਵਾ ਜਗ ਪਿਆ ਸੀ ਅੰਦਰ ਬੈਠਿਆਂ ਜਿਸ ਮੌਤ ਤੋਂ ਦੁਨੀਆਂ ਕੰਬਦੀ ਹੈ ਜਿਸ ਮੌਤ ਤੋਂ ਦੁਨੀਆਂ ਡਰਦੀ ਹੈ ਜਦੋਂ ਕਿਸੇ ਨੂੰ ਫਾਂਸੀ ਦੀ ਸਜ਼ਾ ਹੋ ਜਾਏ ਲੋਕ ਖਲੇ ਖਲੋਤੇ ਡਿੱਗ ਪੈਂਦੇ ਨੇ ਜਿਸ ਮੌਤ ਦੇ ਫੱਟੇ ਦੇ ਉੱਤੇ ਪਿੱਛੇ ਇੱਕ ਬੰਦੇ ਨੂੰ ਫਾਂਸੀ ਦਿੱਤੀ ਸੀ ਉਹਨੂੰ 10 ਬੰਦੇ ਚੁੱਕ ਕੇ ਲਗਾਏ ਸਨ ਉਹ ਲੱਤਾਂ ਅੜਾਉਂਦਾ ਸੀ ਪੈਰ ਅੜਾਉਂਦਾ ਸੀ ਵੀ ਮੈਂ ਨਹੀਂ ਉੱਥੇ ਜਾਣਾ ਤੇ ਉਸ ਮੌਤ ਦਾ ਜਦੋਂ ਫੈਸਲਾ ਸੁਣਾਇਆ ਤੇ ਭਾਈ ਹਰਜਿੰਦਰ ਸਿੰਘ ਜਿੰਦੇ ਨੇ ਤੇ ਭਾਈ ਸੁੱਖਾ ਨੇ ਲੱਡੂਆਂ ਦਾ ਡੱਬਾ ਜੱਜ ਦੇ ਅੱਗੇ ਜਾ ਕੇ ਰੱਖ ਦਿੱਤਾ ਕਹਿਣ ਲੱਗੇ ਲੋ ਵੰਡ ਦਿਓ ਅੱਜ ਸਭ ਤੋਂ ਖੁਸ਼ੀ ਦਾ ਜ਼ਿਆਦਾ ਦਿਨ ਹੈ ਅੱਜ ਸਭ ਤੋਂ ਜ਼ਿਆਦਾ ਖੁਸ਼ੀ ਹੈ ਇਹ ਗੱਲਾਂ ਕੁਝ ਅੰਦਰ ਦੀ ਖਬਰ ਦਿੰਦੀਆਂ ਨੇ ਕੱਲੀ ਬਾਹਰਲੀ ਖਬਰ ਨਹੀਂ ਦਿੰਦੀਆਂ ਵੀ ਆਪਾਂ ਇੱਕ ਸ਼ਹੀਦੀ ਦਿਨ ਮਨਾਉਂਦੇ ਹਾਂ ਕਦੀ ਵੇਖੋ ਉਹਨਾਂ ਦੇ ਅੰਦਰ ਕਿੱਡਾ ਵੱਡਾ ਪਰਬਤ ਬਣਿਆ ਹੋਵੇਗਾ ਸਿੱਖੀ ਦਾ ਜਿਹੜਾ ਹਿੱਲੇ ਨਹੀਂ ਮੌਤ ਤੋਂ ਵੀ ਨਹੀਂ ਹਿੱਲ ਸਕਿਆ ਮੌਤ ਵੀ ਉਹਨਾਂ ਦੇ ਅੱਗੇ ਉਹਦੇ ਵੀ ਪੈਰ 'ਤੇ ਲੱਗੇ ਮੌਤ ਦੇ ਉਹਨਾਂ ਨੇ ਲੱਡੂ ਵੰਡੇ ਉਹਨਾਂ ਨੇ ਸਾਧ ਸੰਗਤ ਜੀ ਜਿੱਦਣ ਸਵੇਰੇ 4 ਵਜੇ ਅੱਜ ਦੇ ਦਿਨ ਉਹਨਾਂ ਦੀ ਫਾਂਸੀ ਹੋਈ ਸੀ ਸ਼ਾਮ ਨੂੰ ਜਿਹੜਾ ਉਹਨਾਂ ਦੀ ਰੋਟੀ ਪਕਾਉਂਦਾ ਸੀ ਨਾ ਉਹਨੇ ਸੋਚਿਆ ਵੀ ਸਵੇਰੇ 4 ਵਜੇ ਤੇ ਫਾਂਸੀ ਹੋ ਜਾਣੀ ਹੈ ਤੇ ਖਾਣਾ ਵਿਚਾਰਿਆਂ ਨੇ ਅੱਜ ਕੀ ਹੈ ਰਾਤ ਤੇ ਅੱਜ ਜਾਗ ਕੇ ਨਿਕਲੇਗੀ ਨਾ ਤੜਫ ਕੇ ਕੀ ਕਰਨਗੇ ਪਰ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਜਾ ਕੇ ਪੁੱਛਿਆ ਵੀ ਭਾਈ ਜਿੰਦਾ ਜੀ ਸ਼ਗਨ ਛਕਾਉਣ ਦਾ ਕੀ ਕੰਮ ਹੈ ਕੀ ਬਣਾਵਾਂ ਕਹਿਣ ਲੱਗੇ ਜੋ ਹੈ ਲਾਇਆ ਪਰ ਸਵੇਰੇ ਵੀ ਜਾਣ ਤੋਂ ਪਹਿਲਾਂ ਕੁਝ ਅਸੀਂ ਛਕਣਾ ਹੈ ਕਾਹਦੇ ਬੰਦੇ ਬਣੇ ਹੋਣਗੇ ਕਹਿੰਦੇ 2 ਵਜੇ ਇਸ਼ਨਾਨ ਕਰਾਂਗੇ ਸ਼ੁੱਧ ਵਸਤਰ ਪਾਵਾਂਗੇ ਤੇ ਕੱਚੇ ਦੁੱਧ ਦਾ ਦਹੀਂ ਛਕਣਾ ਸਵੇਰੇ ਦਹੀਂ ਛੱਕ ਕੇ ਸ਼ਹਾਦਤ ਦੇਣੀ ਹੈ ਇਹ ਇੱਕ ਤਰ੍ਹਾਂ ਦਾ ਗੁਰੂ ਸਾਹਿਬ ਦਾ ਕ੍ਰਿਸ਼ਮਾ ਹੈ ਵੀ ਗੁਰੂ ਸਾਹਿਬ ਵਿਖਾਉਂਦੇ ਰਹਿੰਦੇ ਵੀ ਸਿੱਖੀ ਕੇਵਲ ਪਹਿਲਾਂ ਇਤਿਹਾਸ ਦਾ ਸਰੂਪ ਨਹੀਂ ਰਹੀ ਸਿੱਖੀ ਹੁਣ ਵੀ ਹੈ ਅੱਜ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕੋਈ ਹਾਲ ਨਹੀਂ ਰਿਹਾ ਕੋਈ ਕੁਝ ਨਹੀਂ ਇਹ ਕੁਝ ਵੀ ਨਹੀਂ ਠੀਕ ਹੈ ਬਿਲਕੁਲ ਇਹ ਬਾਹਰਲਾ ਸਰੂਪ ਸਮੇਂ ਦੇ ਨਾਲ ਅਪ ਡਾਊਨ ਕਰਦਾ ਰਹਿੰਦਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਿੱਖੀ ਨੂੰ ਸਿੱਖੀ ਉਵੇਂ ਰਹਿੰਦੀ ਹੈ ਕਿਉਂਕਿ ਉਹਦੀ ਸਿੱਖੀ ਇੱਕ ਸਲਤਨਤ ਹੈ ਸਿੱਖੀ ਇੱਕ ਰਾਜ ਹੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦੈ ਤੇ ਇਹਦੇ ਤਖ਼ਤ ਤੇ ਆਪ ਗੁਰੂ ਸਾਹਿਬ ਬੈਠੇ ਹੋਏ ਉਹਨੂੰ ਚਲਾ ਰਹੇ ਨੇ ਆਹ ਜੋ ਕੋਈ ਸਾਨੂੰ ਸਿੱਖੀ ਦਾ ਨਜ਼ਰ ਆਉਂਦਾ ਹੈ ਇਹ ਤਾਂ 0.1% ਹੀ ਪਾਵਰ ਹੈ 99% ਦੇ ਪਿੱਛੇ ਬੈਕ ਚੁੱਪ ਕਰਕੇ ਤਾਕਤ ਲੋਤੀ ਹੈ ਜੋ ਕੁਝ ਵੀ ਕਰ ਸਕਦੀ ਇੱਕ ਘੰਟੇ ਵਿੱਚ ਜੋ ਮਰਜ਼ੀ ਕਰ ਦੇ ਇਹ ਚੀਜ਼ ਨਜ਼ਰ ਆਉਂਦੀ ਤੇ ਉਹਨਾਂ ਨੂੰ ਜ਼ਰੂਰ ਯਕੀਨਨ ਕੋਈ ਅਗਲੀ ਦੁਨੀਆਂ ਦੇ ਵਿੱਚ ਕੁਝ ਅੱਗੇ ਦਿਸਿਆ ਨਹੀਂ ਤਾਂ ਵੱਡੇ ਵੱਡੇ ਕ੍ਰਾਂਤੀਕਾਰੀ ਵੀ ਜਦੋਂ ਮੌਤ ਦੀ ਸਜ਼ਾ ਹੋਈ ਤਾਂ ਘਬਰਾ ਇਹ ਪ੍ਰੀਤ ਹੈ ਕਬੀਰ ਮੋਹੇ ਮਰਨੇ ਕਾ ਚਾਉ ਹੈ
ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਦੁਆਰ। ਫਿਰ ਉਹਨਾਂ ਨੂੰ ਜਦੋਂ ਖੁਆਇਸ਼ ਪੁੱਛੀ ਵੀ ਤੁਹਾਡੀ ਖੁਆਇਸ਼ ਕੀ ਹੈ, ਉਹ ਵੀ ਬੜੀ ਹੈਰਾਨ ਕਰਨ ਵਾਲੀ ਸੀ। ਜਦੋਂ ਉਹਨਾਂ ਨੇ ਉਹਨੂੰ ਪੁੱਛਿਆ ਵੀ ਕੁਝ ਚਾਹੁੰਦੇ ਹੋ, ਵੀ ਕੋਈ ਝੋਰਾ ਤਾਂ ਨਹੀਂ, ਕੋਈ ਦੁੱਖ ਤਾਂ ਨਹੀਂ, ਸੰਸਾਰ ਛੱਡਣ ਲੱਗੇ ਹੋ, ਸਰੀਰ ਛੱਡਣ ਲੱਗੇ, ਸੌਖੀ ਗੱਲ ਨਹੀਂ ਹੈ, ਕੋਈ ਇੱਛਾ ਹੈ? ਕਹਿੰਦੇ ਇੱਛਾ ਤੇ ਕਲਗੀਆਂ ਵਾਲੇ ਨੇ ਛੱਡੀ ਕੋਈ ਨਹੀਂ, ਸਾਰੀਆਂ ਪੂਰੀਆਂ ਕਰ ਦਿੱਤੀਆਂ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਇੱਕ ਇੱਛਾ ਜ਼ਰੂਰ ਹੈ ਬਈ ਅਗਲਾ ਜਨਮ ਵੀ ਜੇ ਹੋਵੇ ਤੇ ਪੰਥ ਦੀ ਸੇਵਾ ਦੇ ਵਿੱਚ ਹੀ ਲੰਘੇ, ਇਵੇਂ ਸ਼ਹਾਦਤਾਂ ਹੀ ਹੋਣ। ਫਿਰ ਉਹ ਕੋਈ ਖਾਸ ਮਰਤਬਾ ਸੀ ਜਿਹਨੂੰ ਉਹਨਾਂ ਨੇ ਮਾਣਿਆ ਸੀ, ਨਹੀਂ ਤਾਂ ਸਾਧ ਸੰਗਤ ਦੀ ਇਵੇਂ ਨਹੀਂ ਹੋ ਸਕਦਾ। ਇਹਨੂੰ ਕਹਿੰਦੇ ਨੇ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ। ਗੁਰੂ ਸਾਹਿਬ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ, ਜਿਹੜੀਆਂ ਕੁਰਬਾਨੀਆਂ ਦਿੱਤੀਆਂ, ਉਹ ਗੁਰਸਿੱਖਾਂ ਦੇ ਅੰਦਰ ਵੀ ਲਗਾਤਾਰ ਅੱਜ ਤੱਕ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸੱਚ ਦਾ ਸਮੇਂ ਨਾਲ ਕੋਈ ਸੰਬੰਧ ਨਹੀਂ ਹੁੰਦਾ, ਸੱਚ ਲਗਾਤਾਰ ਹੀ ਹੁੰਦਾ। ਸੋ ਉਹਨਾਂ ਦੇ ਅੰਦਰ ਜਿਹੜਾ ਸੀ ਇਹ ਪਿਆਰ ਦੀ ਆਵਾਜ਼ ਜਿਹੜੀ ਉਹਨਾਂ ਦੇ ਵਿੱਚ ਆਉਂਦੀ ਸੀ, ਉਹ ਪੜੋ ਪਿਆਰ ਦੇ ਨਾਲ ਜਪੋ ਸਾਰੇ ਉਹਨਾਂ ਦੀ ਯਾਦ ਵਿੱਚ

ਇਹ ਬਾਣੀ ਦਾ ਨਿਤਨੇਮ ਦਾ ਪ੍ਰਤਾਪ ਸੀ। ਉਹਨਾਂ ਨੇ ਜੇਲ੍ਹ ਵਿੱਚ ਜਾਣ ਤੋਂ ਬਾਅਦ ਗੁਟਕਾ ਸਾਹਿਬ ਮੰਗਾਏ, ਨਿਤਨੇਮ ਬਹੁਤ ਅਭਿਆਸ ਕੀਤਾ, ਬਾਣੀ ਦਾ ਅਭਿਆਸ ਕੀਤਾ। ਸੋ ਮੈਂ ਜੋ ਗੱਲ ਕੀਤੀ ਹੈ ਵੀ ਇੱਕ ਸ਼ਬਦ ਰੋਜ਼, ਉਹ ਇਸ ਸਮੇਂ ਵਿੱਚ ਸੋਹਿਲਾ ਸਾਹਿਬ ਬਾਣੀ ਜੋ ਤੁਸੀਂ ਪੜ੍ਹਦੇ ਹੋ ਉਹਦਾ ਹੈਡਿੰਗ ਅਸੀਂ ਕਹਿ ਦਿੰਦੇ ਹਾਂ ਕੀਰਤਨ ਸੋਹਿਲਾ, ਪਰ ਸੋਹਿਲਾ ਸ਼ਬਦ ਇਕੱਲਾ ਬਾਣੀ ਦਾ ਨਾਮ, ਗੁਟਕਾ ਸਾਹਿਬ 'ਤੇ ਵੀ ਕੀਰਤਨ ਸੋਹਿਲਾ ਲਿਖਿਆ ਹੈ। ਸੋਹਿਲਾ ਰਾਗ ਗੌੜੀ ਦੀਪ ਕੀ, ਗੌੜੀ ਦੇ ਕਈ ਪ੍ਰਕਾਰ ਨੇ, ਉਹਨਾਂ ਵਿੱਚੋਂ ਗੌੜੀ ਰਾਗ ਵਿੱਚ ਇਹ ਰਾਤ ਦੀ ਬਾਣੀ ਬਖਸ਼ਿਸ਼ ਕੀਤੀ ਹੈ। ਮਹੱਲਾ ਪਹਿਲਾ, ਮਹੱਲਾ ਮਤਲਬ ਘਰ, ਪਹਿਲੇ ਘਰ ਵਿੱਚ ਜੋਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਹ ਬਾਣੀ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਸ ਬਾਣੀ ਦਾ ਪ੍ਰਯੋਜਨ ਇੱਕ ਓਅੰਕਾਰ ਤੱਕ ਜਾਣਾ, ਸੁਰਤ ਦਾ ਇੱਕ ਓਅੰਕਾਰ ਵਿੱਚ ਲੀਨ ਹੋਣਾ, ਅਤੇ ਇਹਦੀ ਪਹੁੰਚ ਜਿਹੜੀ ਹੈ ਉਹ ਬੁੱਧੀ ਦੇ ਸਹਾਰੇ 'ਤੇ ਨਹੀਂ ਹੁੰਦੀ, ਉਹ ਸਤਿਗੁਰ ਪ੍ਰਸਾਦ, ਪ੍ਰਸਾਦ ਕਿਰਪਾ ਇੱਕ ਖਾਸ ਥਾਂ ਤੱਕ ਬੁੱਧੀ ਲੈ ਜਾਂਦੀ ਹੈ। ਜਦੋਂ ਅਸੀਂ ਕੁਝ ਪੜ੍ਹਨਾ, ਸਮਝਣਾ, ਸੁਣਨਾ, ਉਦੋਂ ਬੌਧਿਕ ਗਿਆਨ ਕੰਮ ਦਿੰਦਾ। ਜਦੋਂ ਇੱਕ ਖਾਸ ਹੱਦ ਆਉਂਦੀ ਹੈ ਉਹਦੇ ਤੋਂ ਅੱਗੇ ਉਸ ਜੀਵ ਨੂੰ ਇਹ ਚੀਜ਼ਾਂ ਪਿੱਛੇ ਰਖਾ ਦਿੱਤੀਆਂ ਜਾਂਦੀਆਂ ਨੇ। ਜਿਵੇਂ ਕਿ ਖਾਸ ਹੱਦ ਤੋਂ ਸਾਨੂੰ ਉਹ ਕਹਿੰਦੇ ਵੀ ਇਹ ਚੀਜ਼ਾਂ ਤੁਸੀਂ ਅੱਗੇ ਨਹੀਂ ਲਿਜਾ ਸਕਦੇ, ਉੱਥੇ ਦੁਨਿਆਵੀ ਸਿਆਣਪ, ਦੁਨਿਆਵੀ ਅਹੁਦਾ, ਦੁਨਿਆਵੀ ਪੜ੍ਹਾਈ, ਇਹ ਉਸ ਥਾਂ 'ਤੇ ਖਾਸ ਇੱਕ ਸੈਂਟਰ 'ਤੇ ਜਾ ਕੇ ਇਹਨਾਂ ਨੂੰ ਉੱਥੇ ਛੱਡਣਾ ਪੈਂਦਾ, ਤਾਂ ਅੱਗੇ ਜਾਣ ਦਿੱਤਾ ਜਾਂਦਾ, ਨਹੀਂ ਤਾਂ ਉੱਥੇ ਹੀ ਸਾਰੀ ਉਮਰ ਲੰਘ ਸਕਦੀ। ਸੋ ਮਹਾਰਾਜ ਨੇ ਪਹਿਲੀ ਪੰਕਤੀ ਵਿੱਚ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਮੈਂ ਪਹਿਲਾਂ ਬੇਨਤੀ ਕੀਤੀ ਸੀ ਸੋਹਲੇ ਦਾ ਅਰਥ, ਭਾਵੇਂ ਕਿ ਇਹ ਮੰਨਿਆ ਜਾਂਦਾ ਵੀ ਮੌਤ ਦੀ ਬਾਣੀ ਹੈ, ਔਰ ਜਦੋਂ ਸਿੱਖ ਚੜ੍ਹਾਈ ਕਰ ਜਾਂਦਾ ਅਤੇ ਉਹਦੇ ਸੰਸਕਾਰ ਦੇ ਕੋਲ ਵੀ ਇਹ ਬਾਣੀ ਪੜ੍ਹੀ ਜਾਂਦੀ ਹੈ, ਉੱਥੇ ਬੇਸ਼ੱਕ ਇਹ ਪੜ੍ਹੀ ਜਾਂਦੀ ਹੈ, ਪਰ ਇਹ ਮੌਤ ਦੀ ਬਾਣੀ ਨਹੀਂ ਹੈ, ਇਹ ਵਿਆਹ ਦੀ ਬਾਣੀ ਹੈ, ਵਿਆਹ ਦੇ ਗੀਤ ਦੀ ਬਾਣੀ ਹੈ। ਸੋਹਲੇ ਦਾ ਮਤਲਬ ਹੈ ਵਿਆਹ ਨੂੰ ਗਾਏ ਜਾਣ ਵਾਲਾ ਗੀਤ, ਖੁਸ਼ੀ ਦਾ ਗੀਤ। ਕਹਿੰਦੇ ਨੇ ਵੀ ਇਹ ਜਿਹੜਾ ਸ਼ਬਦ ਹੈ ਇਹ ਗੁਰੂ ਸਾਹਿਬ ਨੇ ਉਚਾਰਿਆ ਵੀ ਕਰਤਾਰਪੁਰ ਸਾਹਿਬ ਸੀ, ਅਤੇ ਜਦੋਂ ਗੁਰੂ ਸਾਹਿਬ ਨੇ ਆਪਣਾ ਸਰੀਰਕ ਚੋਲਾ ਤਿਆਗਣਾ ਸੀ ਗੁਰੂ ਨਾਨਕ ਸਾਹਿਬ ਜੀ ਨੇ, ਅਤੇ ਆਪ ਜੀ ਨੇ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਦੇਵ ਜੀ ਨੂੰ ਆਪਣੇ ਹੁੰਦਿਆਂ ਗੁਰਤਾ ਗੱਦੀ 'ਤੇ ਬਿਠਾ ਦਿੱਤਾ ਸੀ, ਜੋਤ ਟਿਕਾ ਦਿੱਤੀ, ਅਤੇ ਆਪ ਕੁਝ ਚਿਰ ਉਸ ਤੋਂ ਬਾਅਦ ਕੁਝ ਮਹੀਨੇ ਆਪ ਜੀ ਪਹਿਲੇ ਸਰੀਰ ਦੇ ਵਿੱਚ ਵੀ ਸਲਾਮਤ ਰਹੇ ਨੇ। ਇਹ ਗੁਰੂ ਦੀ ਮੌਜ ਹੈ ਵੀ ਉੱਧਰ ਵੀ ਜੋਤ ਟਿਕੀ ਹੈ ਅਤੇ ਇੱਧਰ ਵੀ ਜੋਤ, ਦੋਵਾਂ ਥਾਵਾਂ 'ਤੇ। ਮੈਂ ਪਹਿਲਾਂ ਕਿਹਾ ਵੀ ਇਹ ਗੱਲਾਂ ਦਾ ਪਤਾ ਜਾਂ ਤਾਂ ਇਹ ਹੈ ਵੀ ਆਪਾਂ ਮੰਨ ਲਈਏ ਵੀ ਇੱਦਾਂ ਹੋ ਸਕਦਾ, ਅਤੇ ਜਾਂ ਫਿਰ ਉਸ ਅਵਸਥਾ ਵਿੱਚ ਜਾ ਕੇ ਪਤਾ ਲੱਗਦਾ ਵੀ ਇਹ ਕੀ ਖੇਡ ਹੈ ਸਾਰੀ, ਪਤਾ ਨਹੀਂ ਲੱਗਦਾ। ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਉਣ ਤੋਂ ਬਾਅਦ ਆਪ ਸਰੀਰਕ ਤੌਰ 'ਤੇ ਕਈ ਮਹੀਨੇ ਬਾਅਦ ਵੀ ਸਲਾਮਤ ਰਹੇ, ਔਰ ਇਤਿਹਾਸ ਵਿੱਚ ਲਿਖਿਆ ਹੈ ਵੀ ਗੁਰੂ ਸਾਹਿਬ ਧਰਮਸ਼ਾਲਾ ਯਾਨੀ ਕਿ ਮਕਾਨ ਕਮਰਾ ਛੱਡ ਕੇ ਇੱਕ ਸ਼ਰੀਂ ਦਾ ਰੁੱਖ ਸੀ ਉਹਦੇ ਥੱਲੇ ਬਹਿ ਗਿਆ। ਸ਼ਰੀਂ ਇਹ ਆਪ ਜੀ ਜਾਣਦੇ ਹੋ, ਜਿਹੜੇ ਵੱਡੀ ਉਮਰ ਦੇ ਨੇ ਉਹਨਾਂ ਨੂੰ ਪਤਾ ਹੈ, ਜਿਹੜੇ ਛੋਟਿਆਂ ਨੂੰ ਨਹੀਂ ਪਤਾ, ਸ਼ਰੀਂ ਦਾ ਇੱਕ ਰੁੱਖ ਹੁੰਦਾ। ਜਦੋਂ ਆਪਣੇ ਪੰਜਾਬ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਨਾ, ਅਤੇ ਉਦੋਂ ਉਸ ਵੇਲੇ ਉਸ ਘਰ ਦੇ ਸਾਰੇ ਬੂਹਿਆਂ ਦੇ ਅੱਗੇ ਇੱਕ ਪੱਤੇ ਜਿਹੇ ਬੰਨ ਕੇ ਇੱਕ ਬੀਬੀ ਜਾਂਦੀ ਹੁੰਦੀ, ਤੁਸੀਂ ਵੇਖਿਆ ਹੋਣਾ, ਉਹ ਇੱਕ ਮੰਨਿਆ ਜਾਂਦਾ ਵੀ ਖੁਸ਼ੀ ਦਾ ਪ੍ਰਤੀਕ ਹੈ ਸ਼ਰੀਰ ਦਾ, ਵੀ ਘਰ ਵਿੱਚ ਬੱਚੇ ਨੇ ਜਨਮ ਲਿਆ, ਉਹ ਖੁਸ਼ੀ ਦਾ ਪ੍ਰਤੀਕ ਹੈ ਸ਼ਰੀਰ ਦਾ ਰੁੱਖ। ਤੇ ਸਾਧ ਸੰਗਤ ਜੀ ਇਤਿਹਾਸ ਵਿੱਚ ਲਿਖਿਆ, ਤਬ ਬਾਬਾ ਸ਼ਰੀਰ ਕੇ ਤਲੇ ਜਾਏ ਬੈਠਾ, ਗੁਰੂ ਸਾਹਿਬ ਸ਼ਰੀਰ ਦੇ ਥੱਲੇ ਬਹਿ ਗਏ,
ਤੇ ਉਸ ਨੂੰ ਬੇਵਕਤੇ ਫੁੱਲ ਵੀ ਆਏ, ਯਾਨੀ ਕਿ ਅਜੇ ਸਮਾਂ ਨਹੀਂ ਸੀ, ਉਹਨੂੰ ਪੀਲੇ ਪੀਲੇ ਜਿਹੇ ਫੁੱਲ ਲੱਗਦੇ ਨੇ, ਉੱਧਰ ਪੰਜਾਬ ਵਿੱਚ ਤੁਸੀਂ ਕਦੀ ਵੇਖੋ ਨਾ ਪੀਲੇ ਰੰਗ ਦੇ ਫੁੱਲ, ਥੋੜੇ ਦਿਨਾਂ ਬਾਅਦ ਉਹਨੂੰ ਬੇਵਕਤੇ ਫੁੱਲ ਆ ਗਏ। ਤੇ ਇੱਕ ਦਿਨ ਗੁਰੂ ਬਾਬਾ ਜੀ ਨੇ ਆਪਣੇ ਰਬਾਬੀ ਭਾਈ ਬਲਵੰਡ ਜੀ ਜਾਂ ਕੋਈ ਵੀ ਰਾਗੀ ਸੀ, ਕਿਉਂਕਿ ਭਾਈ ਮਰਦਾਨਾ ਜੀ ਪਹਿਲਾਂ ਸਰੀਰ ਤਿਆਗ ਚੁੱਕੇ ਸੀ, ਉਹਨਾਂ ਨੂੰ ਕਿਹਾ ਵੀ ਰਾਗ ਗੌੜੀ ਦੀਪਕੀ ਵਿੱਚ ਰਭਾਵ ਵਜਾ। ਤੇ ਉੱਥੇ ਗੁਰੂ ਸਾਹਿਬ ਨੇ ਗਾਇਆ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਸੋਹਿਲਾ ਮਤਲਬ ਖੁਸ਼ੀ ਦਾ ਗੀਤ। ਸਿੱਖਾਂ ਨੇ ਬੇਨਤੀ ਵੀ ਕੀਤੀ ਕਿ ਪਾਤਸ਼ਾਹ ਤੁਸੀਂ ਸਰੀਰ ਦੇ ਥੱਲੇ ਬੈਠ ਕੇ ਮਕਾਨ ਛੱਡ ਕੇ, ਇਹ ਫਿਰ ਬਿਨਾਂ ਮੌਸਮ ਤੋਂ ਇਹਨੂੰ ਫੁੱਲ ਵੀ ਲੱਗ ਗਏ, ਫਿਰ ਤੁਸੀਂ ਖੁਸ਼ੀ ਦਾ ਗੀਤ ਗਾ ਰਹੇ ਹੋ, ਦੂਜੇ ਪਾਸੇ ਤੁਸੀਂ ਕਹਿੰਦੇ ਵੀ ਦੇਹ ਤਿਆਗ ਦੇਣੀ ਥੋੜੇ ਦਿਨਾਂ ਤੱਕ, ਇਹ ਕੀ ਕਹਾਣੀ ਹੈ, ਇਹਦਾ ਕੀ ਕਾਰਨ ਹੈ? ਪਾਤਸ਼ਾਹ ਕਹਿੰਦੇ ਭਾਈ ਗੁਰੂ ਕੇ ਸਿੱਖੋ, ਸਾਡਾ ਜਾਣਾ ਇਵੇਂ ਦਾ ਜਿਵੇਂ ਕਿਸੇ ਦਾ ਵਿਆਹ ਹੁੰਦਾ, ਜਿਵੇਂ ਕਿਸੇ ਦਾ ਜਨਮ ਹੁੰਦਾ। ਜਨਮ ਦੀ ਨਿਸ਼ਾਨੀ ਸਰੀਰ ਦੇ ਪੱਤੇ ਨੇ, ਸਰੀਰ ਦਾ ਰੁੱਖ ਹੈ। ਦੁਨੀਆਂ ਦਾ ਜਾਣਾ ਦੁੱਖ ਹੁੰਦਾ, ਇੰਝ ਲੱਗਦਾ ਜੀ ਸਮਾਪਤੀ ਹੋ ਗਈ ਹੈ। ਸਾਡਾ ਜਾਣਾ ਸਾਡੀ ਸਮਾਪਤੀ ਨਹੀਂ ਹੈ। ਤੇ ਸੋਹਿਲਾ ਵਿਆਹ ਦਾ ਗੀਤ ਹੈ, ਅਸੀਂ ਤਾਂ ਗਾ ਰਹੇ ਹਾਂ ਕਿ ਸਾਡਾ ਜਾਣਾ ਇਸ ਤਰ੍ਹਾਂ ਹੈ ਜਿਵੇਂ ਕਿਸੇ ਦੀ ਸ਼ਾਦੀ ਹੋਵੇ, ਜਿਵੇਂ ਕਿਸੇ ਦਾ ਵਿਆਹ ਹੋਵੇ। ਇਸ ਕਰਕੇ ਅਸੀਂ ਸੋਹਲੇ ਵਿੱਚ ਇਹ ਸੋਹਿਲਾ ਬਾਣੀ ਜਿਹੜੀ ਪੜ੍ਹੀ ਹੈ, ਭਾਵੇਂ ਬਾਣੀ ਪਹਿਲਾਂ ਉਚਾਰੀ ਜਾ ਚੁੱਕੀ ਸੀ, ਮੈਂ ਬੇਨਤੀ ਕਰਦੀ, ਇਹ ਸ਼ਬਦ ਬਾਣੀ ਪਹਿਲਾਂ ਉਚਾਰੀ ਜਾ ਚੁੱਕੀ ਸੀ, ਗੁਰੂ ਸਾਹਿਬ ਨੇ ਸਿਰਫ ਇਹ ਪੜ੍ਹੀ ਸੀ ਦੱਸਣ ਵਾਸਤੇ ਸਿੱਖਾਂ ਨੂੰ। ਤੇ ਉਹਨਾਂ ਪੁੱਛਿਆ ਮਹਾਰਾਜ ਰੁੱਖ ਨੂੰ ਇਹ ਫੁੱਲ ਵੀ ਲੱਗ ਗਏ, ਬੇਰ ਉੱਤੇ ਫੁੱਲ ਵੀ ਲੱਗੇ ਹਨ। ਤੇ ਮਹਾਰਾਜ ਕਹਿੰਦੇ ਵੀ ਮੈਂ ਚਾਹੁੰਦਾ, ਦੁਨੀਆਂ ਨੇ ਇੱਕ ਗੱਲ ਬਣਾਈ ਹੈ, ਜਦੋਂ ਬੰਦਾ ਚੜ੍ਹਾਈ ਕਰ ਗਿਆ ਤੇ ਦੂਜੇ ਦਿਨ ਕਹਿੰਦੇ ਇਹਦੇ ਫੁੱਲ ਚੁਗ ਲਓ, ਤੇ ਹੱਡੀਆਂ ਨੂੰ ਲੋਕੀ ਫਿਰ ਫੁੱਲ ਕਹਿ ਕੇ ਕੰਮ ਸਾਰ ਲੈਂਦੇ ਨੇ, ਕਹਿੰਦੇ ਹੱਡੀਆਂ ਕਦੀ ਫੁੱਲ ਨਹੀਂ ਹੁੰਦੀਆਂ, ਉਹ ਹੱਡੀਆਂ ਹੀ ਹੁੰਦੀਆਂ ਨੇ। ਮੈਂ ਚਾਹੁੰਦਾ ਮੇਰਾ ਸਿੱਖ ਆਪਣੀ ਜ਼ਿੰਦਗੀ ਵਿੱਚ ਇੰਨਾ ਨਾਮ ਜਪੇ, ਇੰਨਾ ਸਿਮਰਨ ਕਰੇ ਕਿ ਜਦੋਂ ਉਹ ਇੱਥੋਂ ਜਾਏ ਉਹਦੀਆਂ ਹੱਡੀਆਂ ਨੂੰ ਫੁੱਲ ਨਾ ਕਹਿਣਾ ਪਏ, ਉਹਦੇ ਜੀਵਨ ਦੇ ਵਿੱਚ ਫੁੱਲ ਖਿੜੇ ਹੋਣ, ਇੰਨੀ ਉਹਦੇ ਵਿੱਚ ਸ਼ਖਸੀਅਤ ਉਹਦੀ ਬਣੀ ਹੋਣੀ ਚਾਹੀਦੀ। ਇਹ ਫੁੱਲ ਸ਼ਬਦ ਤਾਂ ਬਣਿਆ ਕਿ ਇਸ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਫੁੱਲਾਂ ਵਾਂਗ ਖੇੜੇ ਵਿੱਚ ਲੈ ਜਾਂਦਾ ਨਾਮ ਜਪ, ਬਸੰਤ ਆ ਗਈ ਦੇ ਜੀਵਨ ਦੇ ਵਿੱਚ। ਉਹ ਕਿਵੇਂ ਆਉਂਦੀ ਹੈ ਅੱਗੇ ਦੱਸਦੇ ਨੇ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਇੱਥੇ ਘਰ ਦਾ ਅਰਥ ਹੈ ਮਜ਼ਬ। ਇਹ ਦਾਤ ਕਿਵੇਂ ਮਿਲ ਸਕਦੀ ਹੈ? ਇੱਥੇ ਘਰ ਦਾ ਅਰਥ ਹੈ ਰਸਤਾ, ਪੰਥ, ਜਿਸ ਪੰਥ ਵਿੱਚ, ਜਿਸ ਧਰਮ ਵਿੱਚ, ਜਿਸ ਘਰ ਵਿੱਚ ਪਰਮਾਤਮਾ ਦੀ ਕੀਰਤ ਕੀਤੀ ਜਾਂਦੀ ਹੈ। ਆਹ ਦੋ ਚੀਜ਼ਾਂ ਵੇਖੋ, ਜਿੱਥੇ ਗੁਰੂ ਘਰ ਵਿੱਚ ਜਾਈਏ ਦੋ ਚੀਜ਼ਾਂ ਹੁੰਦੀਆਂ, ਪਹਿਲਾਂ ਕੀਰਤਨ ਫਿਰ ਕਥਾ। ਜਿਸ ਘਰ ਦੇ ਵਿੱਚ, ਜਿਸ ਧਰਮ ਦੇ ਵਿੱਚ, ਜਿਸ ਪੰਥ ਦੇ ਵਿੱਚ ਦੋ ਚੀਜ਼ਾਂ ਬੜੀਆਂ ਅਹਿਮ ਨੇ, ਇੱਕ ਕੀਰਤ, ਕੀਰਤ ਮੈਨੇ ਵਡਿਆਈ, ਕੀਰਤਨ, ਕੀਰਤ ਆਖੀਐ ਪਰਮਾਤਮਾ ਦੀ ਕੀਰਤੀ ਕੀਤੀ ਜਾਂਦੀ ਹੈ, ਕਰਤੇ ਕਾ ਹੋਏ ਵਿਚਾਰੋ, ਤੇ ਬਾਅਦ ਵਿੱਚ ਉਸ ਕਰਤੇ ਪੁਰਖ ਦੀ ਬਾਣੀ ਦੀ ਵਿਚਾਰ ਕੀਤੀ ਜਾਂਦੀ ਹੈ। ਤਿੱਤ ਘਰ ਗਾਵੋ ਸੋਹਿਲਾ, ਉਸ ਮਜ਼ਬ ਨੂੰ ਅਖਤਿਆਰ ਕਰੋ, ਉਸ ਪੰਥ ਨੂੰ ਧਾਰਨ ਕਰੋ, ਉਹਦੇ ਵਿੱਚ ਆਓ। ਤੇ ਗੁਰੂ ਸਾਹਿਬ ਨੇ ਆਪ ਇਸ ਸਿੱਖ ਧਰਮ ਦੀ ਨੀਂਹ ਜਿਹੜੀ ਇਹਨਾਂ ਦੋਵਾਂ ਚੀਜ਼ਾਂ ਤੇ ਰੱਖੀ ਹੈ, ਕੀਰਤਨ ਤੇ ਕਥਾ ਵਿਚਾਰ, ਉਹਦੇ ਵਿੱਚ ਆਓ, ਉਹਦਾ ਅਨੁਸਰਨ ਕਰੋ, ਉਹਨੂੰ ਫੋਲੋ ਕਰੋ, ਉਹਦੇ ਪਿੱਛੇ ਤੁਰੋ, ਉਹਦੇ ਵਿੱਚ ਆਪਣੇ ਆਪ ਨੂੰ ਲੈ ਕੇ ਆਓ। ਇਹ ਮਹਾਰਾਜ ਦਾ ਹੁਕਮ ਹੈ। ਤੁਸੀਂ ਕਹੋਗੇ ਇੱਥੇ ਪੰਥ ਨਾਂ ਦੀ ਕੋਈ ਚੀਜ਼ ਨੇ, ਘਰ ਦੇ ਅਰਥ ਇੱਥੇ ਪੰਥ ਹੀ ਹੈ, ਘਰ ਦੇ ਇੱਥੇ ਅਰਥ ਪੰਥ ਨੇ, ਜਿਸ ਘਰ ਦੇ ਵਿੱਚ ਕਥਾ ਤੇ ਕੀਰਤਨ ਹੁੰਦਾ ਹੈ। ਔਰ ਗੁਰੂ ਸਾਹਿਬ ਦਾ ਬਕਾਇਦਾ ਹੁਕਮ ਹੀ ਹੈ, ਜਦੋਂ ਭਾਈ ਲਹਿਣਾ ਜੀ ਨੇ ਉਪਦੇਸ਼ ਮੰਗਿਆ ਵੀ ਆਪ ਜੀ ਨੇ ਗੁਰਤਾ ਗੱਦੀ ਦਿੱਤੀ ਹੈ, ਕੋਈ ਹੁਕਮ ਉਪਦੇਸ਼ ਦੱਸੋ, ਤੇ ਸਤਿਗੁਰਾਂ ਨੇ ਕਿਹਾ ਪੁਰਖਾ ਪਾਰ ਬ੍ਰਹਮ ਕਾ ਪੰਥ ਕਰਨਾ ਹੈ, ਪਾਰ ਬ੍ਰਹਮ ਦੇ ਪੰਥ ਲਈ ਕੰਮ ਕਰਨਾ, ਸਿੱਖ ਪੰਥ ਲਈ ਕੰਮ ਕਰਨਾ, ਇਕੱਲਾ ਆਪ ਨਹੀਂ ਸਮਾਧੀ ਲਾ ਕੇ ਰਹਿਣਾ, ਦੂਜਿਆਂ ਨੂੰ ਵੀ ਦੱਸਣਾ।
ਪੰਥ ਦਾ ਮਤਲਬ ਹੈ ਜੋ ਤੁਹਾਨੂੰ ਪਤਾ ਲੱਗਾ ਉਹ ਦੂਜੇ ਨੂੰ ਦੱਸਣਾ, ਇਹ ਸਿੱਖ ਦੀ ਡਿਊਟੀ ਹੈ, ਇਹਨੂੰ ਅਸੀਂ ਅੱਜ ਭੁੱਲ ਗਏ। ਉਹਦਾ ਕਾਰਨ ਹੈ ਪਹਿਲਾਂ ਸਾਨੂੰ ਆਪ ਪਤਾ ਨਹੀਂ ਲੱਗਾ, ਇਸ ਲਈ ਅਸੀਂ ਦੱਸੀਏ ਕੀ। ਹੁਣ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੋ ਪ੍ਰਕਾਸ਼ ਹੈ ਉਹਨਾਂ ਦਾ ਪ੍ਰਸਿੱਧ ਸ਼ਬਦ ਹੈ, ਉਹਦੀ ਪਹਿਲੀ ਪੰਕਤੀ ਵਿੱਚ ਸਿਰਫ ਉਹਦਾ ਨਾਂ ਲਿਆ ਜਿਹਨੂੰ ਸਿੱਖੀ ਦਾ ਪਤਾ ਲੱਗਾ, ਤੇ ਅਖੀਰਲੀ ਪੰਕਤੀ ਵਿੱਚ ਉਹਦਾ ਨਾਂ ਲਿਆ ਜਿਹਦੇ ਵਿੱਚ ਗੁਰੂ ਦੀ ਜੋਤ ਪ੍ਰਗਟ ਹੋ ਗਈ ਹੈ ਤੇ ਉਹ ਦੂਜਿਆਂ ਨੂੰ ਵੀ ਦੱਸ ਰਿਹਾ। ਪਹਿਲੀ ਪੰਕਤੀ ਵਾਲੇ ਬਾਰੇ ਸਿਰਫ ਜ਼ਿਕਰ ਕੀਤਾ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਹਦੀ ਧੂੜ ਨਹੀਂ ਮੰਗੀ ਪਹਿਲੀ ਪੰਕਤੀ ਵਿੱਚ, ਧੂੜ ਨਹੀਂ ਮੰਗੀ। ਪੜ੍ਹ ਕੇ ਵੇਖੋ, ਜਦੋਂ ਉਹ ਇਕੱਲਾ ਸਿੱਖ ਹੈ ਉਦੋਂ ਧੂੜ ਨਹੀਂ ਮੰਗੀ, ਪਰ ਜਦੋਂ ਉਹ ਗੁਰਸਿੱਖ ਬਣ ਗਿਆ, ਜਦੋਂ ਅਖੀਰਲੀ ਪੰਕਤੀ ਆਈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਕਿਹੜਾ ਗੁਰਸਿੱਖ? ਜੋ ਆਪ ਜਪੈ ਅਵਰਾ ਨਾਮ ਜਪਾਵੇ। ਫਿਰ ਡਿਊਟੀ ਲੱਗ ਗਈ ਨਾ ਸਾਡੀ। ਕਹਿੰਦੇ ਨੇ ਬਾਣੀ ਵਿੱਚ ਕਿਹੜੀ ਰਹਿਤ ਮਰਿਆਦਾ? ਬਾਣੀ ਵਿੱਚ ਰਹਿਤ ਮਰਿਆਦਾ ਹੈ ਵੀ ਸਾਰੀ ਬਣੀ ਹੋਈ ਹੈ, ਉੱਥੋਂ ਹੀ ਰਹਿਤ ਮਰਿਆਦਾ ਆਈ ਹੈ। ਜਿਹੜੀ ਸਾਡੀ ਬਾਹਰ ਵੀ ਪੰਥ ਦੀ ਰਹਿਤ ਮਰਿਆਦਾ ਬਾਣੀ 'ਚੋਂ ਹੀ ਆਈ ਹੈ। ਸਿੱਖ ਦੀ ਧੂੜ ਨਹੀਂ ਮੰਗੀ, ਗੁਰਸਿੱਖ ਦੀ ਧੂੜ ਮੰਗੀ ਹੈ ਜਿਹਦੇ ਵਿੱਚ ਗੁਰੂ ਦਾ ਸ਼ਬਦ ਪ੍ਰਗਟ ਹੋ ਗਿਆ। ਉਹਦੀ ਡਿਊਟੀ ਹੈ, ਉਹਨੇ ਦੱਸਣਾ। ਅਤੇ ਦੱਸਣ ਦਾ ਮਤਲਬ ਇਹ ਨਹੀਂ ਵੀ ਹੁਣ ਇੱਥੇ ਸਾਡੀ ਤਾਂ ਚਲੋ ਡਿਊਟੀ ਲੱਗ ਗਈ, ਮੈਕ ਦੇ ਅੱਗੇ ਬੋਲਣਾ। ਸਭ ਤੋਂ ਵੱਡੀ ਪਾਠਸ਼ਾਲਾ ਆਪਣਾ ਘਰ ਹੈ, ਮਾਂ ਬੋਲੀ ਜਿਹਨੂੰ ਕਹਿੰਦੇ। ਮਾਂ ਨੇ ਦੱਸਣਾ ਬੱਚੇ ਨੂੰ ਵੀ ਸਿੱਖੀ ਕੀ ਹੁੰਦੀ, ਅਤੇ ਸੌਣ ਲੱਗਿਆਂ ਦੱਸਣਾ। ਇਹ ਬੜੀ ਪਰੰਪਰਾ ਸੀ, ਬੜੀ ਮਨੋਵਿਗਿਆਨਿਕ ਸਾਇੰਟੀਫਿਕ ਪਰੰਪਰਾ ਹੈ। ਇਹਦੇ ਵਿੱਚ ਬੜਾ ਵੱਡਾ ਵਿਗਿਆਨ ਹੈ ਕਿ ਸੌਣ ਲੱਗਿਆਂ ਇੱਕ ਗੱਲ ਤੁਸੀਂ ਬੱਚੇ ਨੂੰ ਸੁਣਾਓ ਸਿੱਖੀ ਦੀ, ਸੌਂਦਿਆਂ ਸੌਂਦਿਆਂ ਜਦੋਂ ਸੌਣ ਦੇ ਨੇੜੇ ਜਾ ਰਿਹਾ। ਅੱਜ ਤੇ ਮਨੋਵਿਗਿਆਨਿਕ ਇਹ ਹੁਣ ਕਾਰਡ ਕੱਢ ਰਹੇ ਨੇ, ਉਹ ਕਹਿੰਦੇ ਵੀ ਬੰਦਾ ਜਦੋਂ ਸੌਂਦਾ ਉਹਦਾ ਅਚੇਤਨ ਮਨ ਖੁੱਲਣ ਦੇ ਬਿਲਕੁਲ ਨੇੜੇ ਹੁੰਦਾ ਹੈ। ਅਚੇਤਨ ਉਹਦਾ ਅਚੇਤਨ ਮਨ ਜਿਹਦੇ ਵਿੱਚ ਇੱਕ ਵਾਰੀ ਗੱਲ ਚਲੀ ਜਾਏ ਤੇ ਪਰਤ ਕੇ ਕੋਈ ਕੱਢ ਨਹੀਂ ਸਕਦਾ, ਪੱਕੀ ਹੋ ਜਾਂਦੀ ਹੈ। ਜਦੋਂ ਸੌਣ ਦੇ ਨੇੜੇ ਜਾਂਦਾ ਉਹਦੀਆਂ ਸੰਭਾਵਨਾ ਹੁੰਦੀਆਂ ਨੇ, ਉਹ ਖੁੱਲਣ ਦੇ ਨੇੜੇ ਹੁੰਦਾ, ਉਦੋਂ ਜਿਹੜੀ ਗੱਲ ਉਹਦੇ ਕੰਨਾਂ ਵਿੱਚ ਪਾਈ ਜਾਏ ਉਹ ਸਿੱਧੀ ਅਚੇਤਨ ਵਿੱਚ ਉਤਰ ਜਾਂਦੀ ਹੈ। ਇਸ ਕਰਕੇ ਸੌਣ ਵੇਲੇ ਇਹ ਬਾਣੀ ਦਿੱਤੀ ਗਈ ਕਿ ਬਾਣੀ ਪੜ੍ਹਦਿਆਂ ਪੜ੍ਹਦਿਆਂ ਸਿੱਖ ਸੌ ਜਾਏ, ਤਾਂ ਕਿ ਉਹਦੇ ਰਾਤ ਦੇ ਜਿਹੜੇ 4, 6, 8 ਜੋ ਜਿੰਨਾ ਵੀ ਸੌਂਦਾ ਕੋਈ, ਉਹ ਸਾਰਾ ਸਮਾਂ ਫਿਰ ਸਿਮਰਨ ਵਿੱਚ ਐਡ ਹੋ ਜਾਏ। ਜੇ ਸੌਂਦਿਆਂ ਸੌਂਦਿਆਂ ਉਹਨੇ ਸਿਮਰਨ ਕੀਤਾ, ਇਹ ਨਿਦਰਾ ਅਭਿਆਸ ਬਹੁਤ ਵੱਡਾ ਅਭਿਆਸ ਹੈ, ਇਹਦੇ ਉੱਤੇ ਬੜੇ ਗੁਰਮੁਖਾਂ ਨੇ ਕੰਮ ਕੀਤਾ। ਆ ਜਿਹੜਾ ਰਹਿਣ ਸਬਾਈ ਸ਼ਬਦ ਨਿਕਲਿਆ ਨਾ, ਇਹ ਨਹੀਂ ਸੀ ਵੀ ਰਾਤ ਸਾਰੀ ਜਾਗਦੇ ਰਹੋ, ਤੇ ਇਹ ਨਹੀਂ ਸੀ। ਜਾਗ ਵੀ ਲਵੋ, ਕੋਈ ਪਾਬੰਦੀ ਨਹੀਂ ਹੈ, ਪਰ ਰਹਿਣ ਸਬਾਈ ਕੀਰਤਨ ਹਰ ਸਿੱਖ ਰੋਜ਼ ਕਰ ਸਕਦਾ ਹੈ। ਉਹ ਇੱਕ ਪੰਥਕ ਕੋਈ ਗੱਲ ਹੈ ਵੀ ਕਿਤੇ ਦੀਵਾਨ ਲੱਗਾ ਰਾਤ ਸਾਰੀ ਕੀਰਤਨ ਹੋ ਜਾਏ, ਚੰਗੀ ਗੱਲ ਹੈ।

ਬੜੀਆਂ ਚੀਜ਼ਾਂ ਨੇ ਬਾਣੀ ਦੇ ਵਿੱਚ, ਪਾਤਸ਼ਾਹ ਕਿਰਪਾ ਕਰਨ ਵੀ ਆਪਾਂ ਉਹਨੂੰ ਵਿਚਾਰੀਏ। ਸੋ ਇੱਥੇ ਗੁਰੂ ਸਾਹਿਬ ਕਹਿੰਦੇ ਵੀ ਉਸ ਪੰਥ ਦੇ ਵਿੱਚ ਜਾਓ ਜਿਹਦੇ ਵਿੱਚ ਪਰਮਾਤਮਾ ਦੀ ਉਸਤਤ ਤੇ ਉਹਦੀ ਵਡਿਆਈ ਹੋ ਰਹੀ ਹੈ। ਤਿੱਤ ਘਰ ਗਾਵੋ ਸੋਹਿਲਾ, ਉਸ ਘਰ ਨੂੰ ਫੋਲੋ ਕਰਕੇ ਉਹਦੇ ਵਿੱਚ ਉਸ ਪੰਥ ਵਿੱਚ ਜਾ ਕੇ ਤੁਸੀਂ ਸੋਹਿਲਾ ਪਰਮੇਸ਼ਰ ਦਾ ਗੀਤ ਗਾਓ, ਉਹਦੀ ਬਾਣੀ ਨੂੰ ਗਾਓ। ਸਿਵਰਹੂ ਸਿਰਜਣ ਹਾਰੋ, ਸਿਵਰਹੂ ਪੜ੍ਹਨਾ ਇਹਨੂੰ, ਸਿਵਰੋ ਨਹੀਂ ਪੜ੍ਹਨਾ। ਰਾਰੇ ਨੂੰ ਸਿਹਾਰੀ ਲੱਗੀ ਹੋਈ, ਰੇਹੋ ਸਿਵਰਹੋ। ਸਿਰਜਣ ਹਾਰੋ, ਜੋ ਸਿਰਜਣ ਕਰ ਰਿਹਾ, ਜੋ ਬਣਾ ਰਿਹਾ ਸਾਰਿਆਂ ਨੂੰ। ਫਿਰ ਮਹਾਰਾਜ ਕਹਿੰਦੇ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਉਹਦਾ ਗੀਤ ਗਾਓ ਜਿਹੜਾ ਡਰ ਤੋਂ ਰਹਿਤ ਹੈ, ਜਿਹਨੂੰ ਕੋਈ ਡਰ ਨਹੀਂ ਹੈ। ਸਾਰਾ ਸੰਸਾਰ ਡਰ ਵਿੱਚ ਹੈ, ਉਹਨੂੰ ਕੋਈ ਡਰ ਨਹੀਂ ਹੈ, ਔਰ ਜਿਹਨੇ ਉਹਨੂੰ ਜਪਿਆ ਉਹਨੂੰ ਕੋਈ ਡਰ ਨਹੀਂ ਹੈ। ਇਸ ਕਰਕੇ ਉਸ ਨਿਰਭਉ ਦਾ ਸੋਹਿਲਾ ਖੁਸ਼ੀ ਦਾ ਗੀਤ ਗਾਓ। ਹਉ ਵਾਰੀ ਜਿੱਤ ਸੋਹਿਲੈ ਸਦਾ ਸੁਖ ਹੋਏ ਰਹਾਓ। ਇਹ ਕੇਂਦਰੀ ਭਾਵ ਇਹਦੇ ਵਿੱਚ ਰਹਾਉ ਦੇ ਕਿ ਉਸ ਸੋਹਲੇ ਨੂੰ ਗਾਉਣ ਦੇ ਨਾਲ ਸੁੱਖ ਨਹੀਂ ਮਿਲਦਾ, ਸਦਾ ਸੁੱਖ ਮਿਲਦਾ। ਇੱਕ ਹੁੰਦਾ ਸੁੱਖ, ਇੱਕ ਹੁੰਦਾ ਸਦਾ ਸੁੱਖ। ਸੁੱਖ ਇੱਕ ਦੁੱਖ ਦਾ ਦੂਜਾ ਰੂਪ ਹੁੰਦਾ, ਜਿਹੜਾ ਦੁਨੀਆਂ ਦਾ ਜਿੰਨੇ ਵੀ ਸੁੱਖ ਨੇ ਉਹ ਇੱਕ ਟੈਂਪਰੇਰੀ ਰਿਲੀਫ ਹੁੰਦੀ ਹੈ, ਸਾਨੂੰ ਲੱਗਦਾ ਵੀ ਆ ਗਿਆ, ਉਹ ਹੁੰਦਾ ਨਹੀਂ ਅਸਲ ਵਿੱਚ। ਉਹ ਸਿਰਫ ਸਮੇਂ ਦਾ ਅਤੇ ਅਵਸਥਾ ਦਾ ਭੇਦ ਹੁੰਦਾ। ਜਿਵੇਂ ਆਪਾਂ ਸੌਂਦੇ ਹਾਂ ਨਾ, ਤਾਂ ਆਪਾਂ ਇੱਕ ਪਾਸੇ ਬਾਂਹ ਸੱਜੇ ਪਾਸੇ ਨੂੰ ਕਰਕੇ ਸੌਂ ਗਏ, ਹੁਣ ਉਹ ਥੱਕ ਗਈ ਬਾਂਹ, ਅਤੇ ਜਦੋਂ ਖੱਬੇ ਪਾਸੇ ਹੋਏ ਅਤੇ ਫਿਰ ਖੱਬੇ ਪਾਸੇ ਜਦੋਂ ਪਾਸਾ ਕਰਵਟ ਲਈ, ਉਦੋਂ ਖੱਬੇ ਪਾਸੇ ਸਰੀਰ ਨੂੰ ਬੜਾ ਸੁੱਖ ਆਇਆ ਵੀ ਬੜਾ ਆਰਾਮ ਆਇਆ, ਘੰਟੇ ਬਾਅਦ ਉਹਨੇ ਵੀ ਦੁੱਖ ਲੱਗ ਪੈਣਾ। ਇੱਥੇ ਜਿੰਨੇ ਸੁੱਖ ਨੇ ਇੱਕ ਖਾਸ ਸਮੇਂ ਤੋਂ ਬਾਅਦ ਦੁੱਖਣ ਲੱਗ ਪੈਂਦੇ। ਜੋ ਬਾਣੀ ਨੇ ਕਿਹਾ ਉਹ ਓਰੀਜਨਲ ਹੈ, ਉਹ ਐਨ ਚੰਗੀ ਤਰ੍ਹਾਂ ਸੋਧਿਆ ਹੋਇਆ। ਜੋ ਇੱਥੋਂ ਦਾ ਗਿਆਨ ਹੈ ਉਹ ਜਾਲੀ ਹੈ ਸਾਰਾ। ਇੱਥੋਂ ਦੇ ਸੁੱਖ ਸੁੱਖ ਜ਼ਰੂਰ ਨੇ, ਪਰ ਉਹ ਇੱਕ ਕਰਵਟ ਦਾ ਹੀ ਅਭਿਆਸ ਹੈ। ਜਦੋਂ ਪਾਸਾ ਬਦਲਨੇ ਆ ਉਦੋਂ ਲੱਗਦੇ ਨੇ, ਚੀਜ਼ ਬਦਲਨੇ ਆ ਉਦੋਂ ਲੱਗਦੇ ਨੇ, ਹੋਰ ਉਹਨੇ ਉਹਦੇ ਵਿੱਚ ਕੁਝ ਵੀ ਨਹੀਂ। ਜਿਹਨੂੰ ਫਿਰ ਮਹਾਰਾਜ ਕਹਿੰਦੇ ਸਦਾ ਸੁੱਖ, ਤੇ ਜਿਹਨੂੰ ਮਹਾਂ ਸੁੱਖ ਕਹਿੰਦੇ ਨੇ ਇੱਕ ਥਾਂ ਤੇ ਬਾਣੀ ਦੇ ਵਿੱਚ। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਨਾਮ ਧਿਆਏ ਮਹਾਂ ਸੁੱਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ। ਗੁਰਪੂਰੈ ਵੱਜੀ ਵਧਾਈ, ਨਾਨਕ ਜਿੱਤਾ ਵਿਖਾੜਾ ਜੀਓ। ਵਿਖਾੜਾ ਬੜਾ ਔਖਾ ਕੰਮ, ਇਹ ਮਨ ਨੂੰ ਇਹ ਬਹੁਤ ਵਿਖੜਾ ਯਾਨੀ ਕਿ ਕਠਿਨ ਸੀ ਕੰਮ, ਜਿਹੜਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਇਸ ਕਰਕੇ ਪਾਤਸ਼ਾਹ ਕਹਿੰਦੇ ਉਹ ਜਿਹੜਾ ਸੋਹਿਲਾ ਹੈ, ਜਿਹੜਾ ਤੁਸੀਂ ਚਾਅ ਨਾਲ ਕਰਦੇ ਹੋ, ਜਿਹੜਾ ਤੁਸੀਂ ਖੁਸ਼ੀ ਨਾਲ ਕਰਦੇ ਹੋ, ਮੈਂ ਐਸੇ ਮਨੁੱਖ ਤੋਂ, ਐਸੇ ਸਿੱਖ ਤੋਂ ਹਉ ਵਾਰੀ ਉਹਦੇ ਤੋਂ ਕੁਰਬਾਨ ਜਾਂਦਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿੱਤ ਸੋਹਿਲਾ ਸਦਾ ਸੁੱਖ ਹੋਏ ਰਹਾਓ। ਅਤੇ ਫਿਰ ਜਿਹਨੂੰ ਕਿਹਾ ਸੀ ਨਾ ਵੀ ਤੂੰ ਉਹਦੇ ਸੋਹਿਲੇ ਗਾਇਆ ਕਰ, ਉਹਦਾ ਗੀਤ ਗਾਇਆ ਕਰ, ਉਹ ਕਹਿੰਦਾ ਮਹਾਰਾਜ ਉਹ ਦਿਸਦਾ ਤਾਂ ਹੈ ਨਹੀਂ, ਅਤੇ ਤੁਸੀਂ ਕਹਿੰਦੇ ਹੋ ਵੀ ਹੈ, ਅਤੇ ਉਹਦਾ ਕੋਈ ਸਰੂਪ ਤਾਂ ਦੱਸੋ। ਕੀ ਪਤਾ ਆਪਾਂ ਇਕੱਲੇ ਗਾਉਂਦੇ ਰਹੀਏ ਅਤੇ ਟਾਈਮ ਤਾਂ ਹੈ ਨਹੀਂ, ਇੰਨਾ ਹੋਰ ਵੀ ਕੰਮ ਬੜੇ ਕਰਨੇ ਹੁੰਦੇ, ਅਤੇ ਮਹਾਰਾਜ ਟਾਈਮ ਲਾ ਦਿਆਂਗੇ, ਪਤਾ ਨਹੀਂ ਉਹਦੇ ਘਰ ਵਿੱਚ ਪ੍ਰਵਾਨ ਵੀ ਹੋ ਰਿਹਾ ਕਿ ਨਹੀਂ, ਕਰੀ ਜਾਂਦੇ ਹਾਂ ਇਕੱਲੇ ਕਰੀ ਜਾਂਦੇ ਹਾਂ ਪਾਠ, ਕੀ ਪਤਾ ਕੋਈ ਸੁਣਦਾ ਵੀ ਹੈ ਕਿ ਐਵੇਂ ਗੱਲਾਂ ਹੀ ਨਹੀਂ। ਮਹਾਰਾਜ ਕਹਿੰਦੇ ਇੱਕ ਗੱਲ ਦੱਸ, ਇਹ ਤਾਂ ਮੰਨਣਾ ਨਾ ਵੀ ਸਾਰੇ ਜੀਵਾਂ ਦੀ ਸੰਭਾਲ ਉਹ ਕਰਦਾ, ਨਿੱਤ ਨਿੱਤ ਜੀਅੜੇ ਸੰਭਾਲੀਆਂ, ਸਾਰਿਆਂ ਦੀ ਸੰਭਾਲ ਕਰਦਾ ਨਾ, ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੀ ਵੀ ਸੰਭਾਲ ਕਰਦਾ, ਅਤੇ ਜਦੋਂ ਸੰਭਾਲ ਕਰਦਾ ਫਿਰ ਉਹਨਾਂ ਨੂੰ ਵਹਿੰਦਾ ਤਾਂ ਹੈ ਨਾ ਵੀ ਕੀ ਕਰ ਰਹੇ ਨੇ, ਸਾਰੀ ਉਹਨਾਂ ਦੀ ਗੱਲਬਾਤ ਸੁਣਦਾ ਨਾ। ਜਿਹੜੇ ਨਹੀਂ ਜਪਦੇ ਉਹਨਾਂ ਦੀ ਵੀ ਸੰਭਾਲ ਕਰਦਾ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਂ ਕੋ ਦੇ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸ਼ੁੱਧ ਸੁੰਦਰ ਸ੍ਰੀ ਪਦਮਾਪਤ ਲਹਿ। ਉਹ ਤੈਨੂੰ ਵੇਖ ਤਾਂ ਰਿਹਾ ਹੈ, ਉਹ ਤੇਰੀਆਂ ਗੱਲਾਂ ਵੀ ਸੁਣ ਰਿਹਾ, ਇਹ ਤਾਂ ਮੰਨਣਾ। ਕਹਿੰਦੇ ਹਾਂ। ਕਹਿੰਦੇ ਫਿਰ ਜਦੋਂ ਤੂੰ ਨਾਮ ਜਪੇਗਾ ਨਾ, ਜ਼ਰੂਰ ਉਹ ਸੁਣੇਗਾ ਤੇਰੇ ਕੋਲ ਆ ਕੇ। ਇਹ ਜਿਹੜੀਆਂ ਸਾਖੀਆਂ ਸਨ ਨਾ ਪਹਿਲਾਂ ਮੈਂ ਕਹੀ

ਗੁਰੂ ਨਾਨਕ ਸਾਹਿਬ ਕਹਿੰਦੇ ਵੀ ਗੁਰਸਿੱਖਾ ਜਦੋਂ ਤੂੰ ਸੋਹਿਲਾ ਪੜ੍ਹੇਗਾ ਮੈਂ ਸੁਣਾਂਗਾ ਕੋਲ ਤੇਰੇ ਖਲੋ ਕੇ। ਇਹ ਸਾਡੇ ਅੰਦਰੋਂ ਫੀਲਿੰਗ ਨੂੰ, ਅਹਿਸਾਸ ਨੂੰ ਜਵਾਨ ਕਰਦੀਆਂ ਨੇ, ਵੱਡਾ ਕਰਦੀਆਂ। ਤੇ ਜਿਹੜਾ ਇਕੱਲਾ ਗਿਆਨ ਹੈ ਵੀ ਪਤਾ ਨਹੀਂ ਹੈ ਕਿ ਨਹੀਂ ਇਹ ਤਾਂ ਗੱਲਾਂ ਨੇ, ਉਹਨੂੰ ਮਾਰ ਦਿੰਦੀਆਂ, ਅਹਿਸਾਸ ਨੂੰ ਮਾਰ ਦਿੰਦੀਆਂ, ਉਹ ਚੀਜ਼ਾਂ ਜਿਹੜੀਆਂ ਖਤਮ ਕਰ ਦਿੰਦੀਆਂ, ਤਾਂ ਫਿਰ ਉਹ ਕੰਮ ਹੀ ਨਹੀਂ ਹੋਣਾ। ਜਿਹੜੀ ਚੀਜ਼ ਵਾਸਤੇ ਅਸੀਂ ਪੋਜ਼ਿਟਿਵ ਹੀ ਨਹੀਂ ਹੋਏ, ਯਾਨੀ ਕਿ ਉਹਦੇ ਵਾਸਤੇ ਅਸੀਂ ਅੰਦਰੋਂ ਸਾਡੇ ਅੰਦਰ ਅਹਿਸਾਸ ਹੀ ਨਹੀਂ ਜਾਗਿਆ, ਉਹ ਕੰਮ ਕਿਵੇਂ ਹੋਏਗਾ। ਇਸ ਕਰਕੇ ਮਹਾਰਾਜ ਕਹਿੰਦੇ ਨਿਤ ਨਿਤ ਜੀੜੇ ਸੰਭਾਲੀਆਂ ਦੇਖੈ ਗਾ ਦੇਵਨਹਾਰ। ਦਸ ਕੁ ਮਿੰਟ ਰਹਿ ਗਏ ਨੇ ਤੇ ਹੁਣ ਤੁਸੀਂ ਥੋੜ੍ਹਾ ਜਿਹਾ ਕੱਢ ਜਾਏ, ਮੈਨੂੰ ਪਤਾ ਵੀ ਲੇਟ ਤਾਂ ਹੋ ਗਿਆ, ਪਰ ਇਹ ਬਾਣੀ ਤੁਸੀਂ ਰੋਜ਼ ਪੜ੍ਹਨੀ ਹੁੰਦੀ, ਤੁਹਾਡੇ ਇਹ ਕੰਮ ਆ ਜਾਏਗੀ। ਮਹਾਰਾਜ ਕਹਿੰਦੇ ਦੇਖ ਹੈ ਗਾ, ਦੇਖ ਵੀ ਰਿਹਾ ਤੇ ਦੇਖ ਹੈ ਗਾ, ਇਹ ਦੋ ਸਮਿਆਂ ਨਾਲ ਸੰਬੰਧਿਤ ਸ਼ਬਦ ਹੈ। ਦੇਖ ਹੈ ਤੇ ਸੰਧੀ ਛੇਦ ਗਾ, ਹੁਣ ਵੀ ਦੇਖ ਰਿਹਾ ਤੇ ਅੱਗੇ ਨੂੰ ਦੇਖੇਗਾ ਵੀ, ਦੋ ਸਮਿਆਂ ਨਾਲ ਇੱਕੋ ਸ਼ਬਦ ਜੋੜ ਦਿੱਤਾ ਮਹਾਰਾਜ। ਜਿਵੇਂ ਤਵ ਪ੍ਰਸਾਦ ਸਵਈਏ ਦਸ ਪਾਤਸ਼ਾਹੀ ਦਸਵੀਂ ਪਾਤਸ਼ਾਹੀ ਦੇ ਆਉਂਦੇ ਨੇ, ਉਹਦੇ ਵਿੱਚ ਮਹਾਰਾਜ ਇਹ ਸਾਰੇ ਸ਼ਬਦ ਜਿਹੜੇ ਨੇ ਦੋ ਕਾਲਾਂ ਦੇ ਨਾਲ ਜੋੜ ਕੇ ਕਲਗੀਧਰ ਪਾਤਸ਼ਾਹ ਕਹਿੰਦੇ ਅਨੇਕ ਸਵੰਬਰ ਸਾਜ ਬਰੈ ਗੇ, ਹੁਣ ਵੀ ਕਰ ਰਹੇ ਨੇ ਤੇ ਗੇ ਆਉਣ ਵਾਲੇ ਸਮੇਂ ਵਿੱਚ ਵੀ। ਇਹ ਭੇਦ ਹੈ ਇਸ ਵਿਦਿਆ ਦੇ ਉਚਾਰਨ ਕਰਨ ਦਾ। ਮਹਾਰਾਜ ਕਹਿੰਦੇ ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨਹਾਰ, ਜੋ ਸਭ ਨੂੰ ਦੇ ਰਿਹਾ ਉਹ ਤੈਨੂੰ ਦੇਖ ਰਿਹਾ ਜਦੋਂ ਤੂੰ ਨਾਮ ਜਪ ਰਿਹਾ। ਤੇ ਮਹਾਰਾਜ ਕਹਿੰਦੇ ਜਦੋਂ ਇਹਦਾ ਪਤਾ ਲੱਗ ਜਾਂਦਾ ਨਾ, ਉਹ ਕਹਿੰਦਾ ਵੀ ਉਹਦੀ ਕੋਈ ਹੋਰ ਗੱਲ ਸੁਣਾਓ ਵੀ ਕਿਵੇਂ ਦਾ ਪਰਮੇਸ਼ੁਰ ਵਾਹਿਗੁਰੂ ਵੀ ਉਹਨੂੰ ਨਾਪਿਆ ਤੋਲਿਆ ਜਾ ਸਕਦਾ। ਤੇ ਮਹਾਰਾਜ ਕਹਿੰਦੇ ਉਹਨੂੰ ਕੌਣ ਮਿਣੇਗਾ, ਉਹਦੇ ਤੇ ਦਾਨ ਨੂੰ ਕੋਈ ਨਹੀਂ, ਦਾਨ ਦੀ ਕੀਮਤ ਨਹੀਂ ਪਾ ਸਕਦਾ, ਜੋ ਉਹਨੇ ਸਾਨੂੰ ਦਿੱਤਾ ਹੈ ਅਸੀਂ ਉਹਦੇ ਬਾਰੇ ਨਹੀਂ ਵਿਆਖਿਆ ਸਾਡੇ ਕੋਲ ਵੀ ਉਹਨੇ ਦੇ ਕਿੰਨਾ ਕੁ ਦਿੱਤਾ ਹੈ। ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ, ਕਦੋਂ ਦੀ ਧਰਤੀ ਵਿੱਚੋਂ ਕਣਕ ਨਿਕਲੀ ਆਉਂਦੀ ਹੈ, ਅਜੇ ਵੀ ਨਿਕਲੀ ਆਉਂਦੀ, ਪਤਾ ਨਹੀਂ ਜੁਗਾਂ ਦੀ ਖਤਮ ਹੀ ਨਹੀਂ ਹੁੰਦੀ। ਇੱਕ ਕਿਲੋ ਪਾਓ 40 ਕਿਲੋ ਹੋ ਜਾਂਦੀ ਹੈ। ਲੋਕ ਕਹਿੰਦੇ ਕਰਾਮਾਤ ਨਹੀਂ ਹੁੰਦੀ, ਕਰਾਮਾਤਾਂ ਤੇ ਹੋ ਰਹੀਆਂ ਨੇ, ਅੰਨੇ ਹੋ ਗਏ ਅਸੀਂ। ਇਹ ਕਰਾਮਾਤ ਨਹੀਂ, ਤੁਸੀਂ ਇੱਥੇ ਇੱਕ ਮਣ ਬੀ ਰੱਖ ਦਿਓ ਕਣਕ ਦਾ ਤੇ 4 ਮਹੀਨਿਆਂ ਬਾਅਦ ਉਹ 50 ਮਣ ਹੋ ਜਾਏ, ਇਹਨੂੰ ਕੀ ਕਹਿੰਦੇ ਨੇ, ਕਰਾਮਾਤ ਹੀ ਹੈ ਨਾ। ਜ਼ਮੀਨ ਵਿੱਚ ਜਦੋਂ ਪਾਈ ਉਦੋਂ ਤਾਂ ਇੱਕੋ ਮਣ ਹੀ ਸੀ ਨਾ, ਤੇ ਜਿੱਦਣ ਵੱਢੀ ਉਦੋਂ 50-60 ਮਣ ਨਿਕਲ ਆਈ, ਕਰਾਮਾਤ ਹੋਰ ਕਿਹਨੂੰ ਕਹਿੰਦੇ ਨੇ। ਸਾਰੀ ਕਰਾਮਾਤ ਹੋ ਰਹੀ ਹੈ, ਅਸੀਂ ਸੌ ਗਏ ਨਾ, ਸਾਡੀ ਬੁੱਧੀ ਪਦਾਰਥ ਵਿੱਚ ਬੇਹੋਸ਼ ਹੋ ਗਈ ਹੈ, ਜਿਹਦੇ ਕਰਕੇ ਸਾਨੂੰ ਕਰਾਮਾਤ ਨਜ਼ਰ ਨਹੀਂ ਆ ਰਹੀ। ਇਸ ਕਰਕੇ ਪਾਤਸ਼ਾਹ ਕਹਿੰਦੇ ਤੇਰੇ ਦਾਨੇ ਕੀਮਤ ਨਾ ਪਵੇ, ਜੋ ਤੂੰ ਦਿੱਤਾ ਹੈ ਕੀਮਤ ਤੇ ਉਹਦੀ ਨਹੀਂ ਪੈਂਦੀ, ਤਿਸ ਦਾਤੇ ਕਮਣ ਸ਼ੁਮਾਰ ਸੁਮਾਰ, ਤੇ ਉਹਦਾ ਆਪਣਾ ਫਿਰ ਅੰਤ ਕੌਣ ਪਾ ਸਕਦਾ, ਸੁਮਾਰ ਮੈਨੇ ਅੰਤ ਪਾਉਣਾ, ਭਾਵ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਹ ਜਦੋਂ ਬੰਦਗੀ ਕੀਤੀ ਸਿੱਖ ਨੇ ਤੇ ਫਿਰ ਮਹਾਰਾਜ ਉਹਨੂੰ ਅੱਗੇ ਉਪਦੇਸ਼ ਦਿੰਦੇ ਨੇ, ਕਹਿੰਦੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਤੇਲ, ਸੰਬਤ ਮੈਨੇ ਦਿਨ ਸਾਲ, ਸੰਬਤ ਸਾਹਾ ਸਾਹਾ ਮੈਨੇ ਦਿਨ ਸਾਏ ਚਿੱਠੀ। ਇਹ ਤੁਸੀਂ ਸ਼ਾਇਦ ਇੱਥੇ ਵੀ ਇਹ ਪਰੰਪਰਾ ਹੋਵੇ ਅਜੇ, ਸਾਏ ਚਿੱਠੀ ਲੈ ਕੇ ਉਹਨੂੰ ਕਹਿੰਦੇ ਸੀ ਲਾਗੀ, ਲਾਗੀ ਆਉਂਦਾ ਪੋਚਾ ਲੈ ਕੇ, ਸਿੱਧਾ ਸ਼ਬਦ ਪੋਚਾ ਵਰਤਿਆ ਜਾਂਦਾ, ਇੱਥੇ ਸ਼ਬਦ ਪਹੁੰਚਾ ਵਰਤਿਆ, ਪਹੁੰਚ ਕਰਦਾ ਉਹ। ਜਦੋਂ ਦੋ ਬੱਚੀ ਤੇ ਬੱਚੇ ਦਾ ਰਿਸ਼ਤਾ ਹੁੰਦਾ ਹੈ ਤੇ ਵਿਆਹ ਤੋਂ 15-20 ਦਿਨ ਪਹਿਲਾਂ ਬੱਚੀ ਦੇ ਘਰੋਂ ਜਿਹੜਾ ਲਾਗੀ ਹੈ, ਲਾਗੀ ਸ਼ਬਦ ਸਮਝ ਹੀ ਲਓਗੇ, ਹੁਣ ਮੈਂ ਜਾਤ ਦਾ ਨਾਂ ਲਿੱਤਾ ਫਿਰ ਕਹਿਣਗੇ ਤੁਸੀਂ ਜਾਤਾਂ ਦੇ ਨਾਂ ਲੈਂਦੇ ਹੋ, ਵੈਸੇ ਹੈ ਕੋਈ ਨਹੀਂ ਸੀ ਗੱਲ, ਬਾਣੀ ਵਿੱਚ ਲਿਖਿਆ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸਹਿਣ ਨਾਈ, ਲਿਖਿਆ ਨਾ, ਹੁਣ ਇੱਥੇ ਨਾਈ ਕਹਿ ਦਿੱਤਾ, ਇਹ ਪੌੜਾ ਪਾ ਕੇ ਬਹਿ ਜਾਣਗੇ, ਨਾਈ ਕਹਿੰਦੇ ਹੋ, ਨਾਈ ਬੰਦੇ ਹੀ ਹੁੰਦੇ ਨੇ ਹੋਰ ਕੀ ਹੁੰਦਾ, ਉਹ ਨਾਈ ਕਹਿ ਲਓ ਜਾਂ ਸੁਨਾਈ ਕਹਿ ਲਓ, ਉਹਦੇ ਬਹੁਤ ਡੂੰਘੇ ਅਰਥ ਨੇ, ਜੋ ਉਸਤਤ ਕਰਨੀ ਜਾਣਦਾ, ਬੰਦੇ ਨੂੰ ਖੁਸ਼ ਕਰਨਾ ਜਾਣਦਾ, ਉਹ ਹੈ।
ਉਹ ਲੜਕੀ ਵਾਲੇ ਘਰੋਂ ਜਿਹੜਾ ਮੁੰਡੇ ਦਾ ਵਿਆਹ ਹੁੰਦਾ ਉਹਦੇ ਘਰ ਉਹ ਏਡਾ ਇੱਕ ਝੋਲਾ ਜਿਹਾ ਲੈ ਕੇ ਲਾਲ ਜਿਹਾ ਉਹਦੇ ਵਿੱਚ ਹੁੰਦੇ ਨੇ ਛੁਹਾਰੇ ਛੁਹਰੇ ਜਾਂ ਕਈ ਕੁਝ ਇਕੱਠੇ ਕਰਕੇ ਉਹ ਲੈ ਕੇ ਆਉਂਦਾ ਉਹਨੂੰ ਕਹਿੰਦੇ ਨੇ ਪੋਚਾ ਲੈ ਕੇ ਆਇਆ ਵੀ ਇੰਨੇ ਦਿਨਾਂ ਨੂੰ ਤੁਸੀਂ ਆ ਜਾ ਜੇ ਬਰਾਤ ਲੈ ਕੇ ਇਸ ਦਿਨ ਵਿਆਹ ਹੈ ਅਸੀਂ ਤੁਹਾਡੀ ਉਡੀਕ ਕਰਾਂਗੇ ਇੰਨੇ ਦਿਨਾਂ ਨੂੰ ਤੁਸੀਂ ਇੰਨੇ ਵਜੇ ਆ ਜਾ ਜੇ ਉਦੋਂ ਕਿਹੜਾ ਫੋਨ ਹੁੰਦੇ ਸੀ ਉਹੀ ਕੰਮ ਕਰਦੇ ਸਾਰੇ ਉਹ ਸਾਰੇ ਚਿੱਠੀ ਇੱਕ ਲਿਖ ਕੇ ਵੀ ਘਰਦਿਆਂ ਵੱਲੋਂ ਪਾਈ ਜਾਂਦੀ ਸੀ ਲਿਖਤ ਹੁੰਦੀ ਸੀ ਬਕਾਇਦਾ ਉਹ ਅਸੀਂ ਕਹਿੰਦੇ ਹਾਂ ਵੀ ਸ਼ਾਇਦ ਹੋਣੀ ਐਗਰੀਮੈਂਟ ਜਾਂ ਇੱਦਾਂ ਫਾਰਮ ਭਰੇ ਜਾਂਦੇ ਨੇ ਉਦੋਂ ਇਹ ਤਰੀਕਾ ਸੀ ਉਹ ਜਿਹੜੀ ਸਾਰੇ ਚਿੱਠੀ ਸੀ ਉਹ ਸਾਰੇ ਵਿਆਹ ਦਾ ਸਬੂਤ ਹੁੰਦੀ ਸੀ ਵੀ ਇਹ ਵਿਆਹ ਪੱਕਾ ਹੋ ਗਿਆ ਤੇ ਉਹ ਸਾਰੇ ਚਿੱਠੀ ਜਿਹੜੀ ਘਰ ਦਾ ਸਿਆਣਾ ਬੰਦਾ ਲਿਖ ਕੇ ਉਹ ਨਾਈ ਨੂੰ ਦਿੰਦਾ ਸੀ ਉਸ ਲਾਗੀ ਨੂੰ ਦਿੰਦਾ ਸੀ ਉਸ ਚਿੱਠੀ ਦੇ ਲਿਖਣ ਤੋਂ ਬਾਅਦ ਵਿਆਹ ਨੂੰ ਰੋਕਿਆ ਨਹੀਂ ਸੀ ਜਾ ਸਕਦਾ ਉਹਦਾ ਇੱਕ ਨਿਯਮ ਹੁੰਦਾ ਹੈ ਮੰਨ ਲਓ ਘਰਾਂ ਦੇ ਵਿੱਚ ਕੋਈ ਘਟਨਾ ਵਾਪਰ ਜਾਏ 15-20 ਦਿਨ ਹੁੰਦੇ ਨੇ ਕੋਈ ਚੜ੍ਹਾਈ ਕਰ ਜਾਂਦਾ ਬੰਦਾ ਜੇ ਉਹ ਕਰ ਵੀ ਜਾਏ ਤੇ ਉਹ ਕਹਿੰਦੇ ਵੀ ਭਾਵੇਂ ਦੋ ਬੰਦੇ ਲੈ ਕੇ ਚਲੇ ਜਾਓ ਹੁਣ ਤੁਹਾਨੂੰ ਵਿਆਹ ਕਰਨਾ ਪੈਣਾ ਹੈ ਯਾਨੀ ਕਿ ਪੱਕਾ ਹੋ ਗਿਆ ਉਹਦਾ ਇੱਥੇ ਜ਼ਿਕਰ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਜਿਹਨੇ ਪਰਮੇਸ਼ੁਰ ਨੂੰ ਵਿਆਹ ਕਰਾਉਣਾ ਹੈ ਨਾ ਇੱਕ ਦਿਨ ਜਦੋਂ ਗੁਰੂ ਦੀ ਸੇਵਾ ਕਰਦਾ ਨਿਤਨੇਮ ਕਰਦਾ ਸਿਮਰਨ ਕਰਦਾ ਇੱਕ ਦਿਨ ਆਉਂਦਾ ਫਿਰ ਉਹ ਪਿੱਛੇ ਨਹੀਂ ਮੁੜ ਸਕਦਾ ਉਹ ਜਦੋਂ ਉਹ ਅੰਮ੍ਰਿਤ ਛਕ ਲੈਂਦਾ ਉਦੋਂ ਪਹਿਲਾਂ ਮੁੜ ਸਕਦਾ ਜਦੋਂ ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਪੰਜ ਪਿਆਰਿਆਂ ਨੇ ਇੱਕ ਵਾਰੀ ਮੂੰਹ ਵਿੱਚ ਪਾ ਦਿੱਤੇ ਨਾ ਪੰਜ ਘੁੱਟ ਸੀਸ ਵਿੱਚ ਪਾ ਦਿੱਤੇ ਤੇ ਕਿਹਾ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੋਂ ਬਾਅਦ ਪਿੱਛੇ ਨਹੀਂ ਮੁੜ ਸਕਦਾ ਤੁਸੀਂ ਕਹੋ ਵੀ ਇੱਥੇ ਛੱਡ ਦਿੱਤਾ ਕਈਆਂ ਨੇ ਇਹ ਕਿਤੇ ਨਹੀਂ ਜਾਂਦੇ ਜਿੱਥੇ ਮਰਜ਼ੀ ਇਹ ਜੋ ਮਰਜ਼ੀ ਖਾਈ ਜਾਣ ਜੋ ਮਰਜ਼ੀ ਕਰ ਲੈਣ ਕਿਤੇ ਨਹੀਂ ਇਹਨੂੰ ਗੁਰੂ ਗੋਬਿੰਦ ਸਿੰਘ ਨੇ ਭੱਜਣ ਦੇਣਾ ਇਹਨਾਂ ਨੂੰ ਧੌਣੋਂ ਫੜ ਕੇ ਫਿਰ ਪੰਥ ਵਿੱਚ ਜਨਮ ਲੱਗ ਜਾਣਗੇ ਕੋਈ ਗੱਲ ਨਹੀਂ ਬਥੇਰੀ ਦੁਨੀਆਂ ਅੱਗੇ ਚੱਲਣੀ ਚੱਲੀ ਜਾਏਗੀ ਇਹ ਕਿਤੇ ਨਹੀਂ ਜਾ ਸਕਦੇ ਹੁਣ ਇਹ ਕੋਈ ਐਵੇਂ ਕੱਚਾ ਜਿਹਾ ਗੁਰੂ ਨਹੀਂ ਵੀ ਤੁਸੀਂ ਕੜਾਹ ਖਾ ਜਾਓਗੇ ਅੰਦਰ ਤੇ ਫਿਰ ਭੱਜ ਜਾਓਗੇ ਭੱਜਣ ਨਹੀਂ ਹੁੰਦੇ ਤੁਹਾਨੂੰ ਕਿਸੇ ਪਾਸੇ ਜਿੱਥੇ ਮਰਜ਼ੀ ਤੁਰ ਜਾਓ ਭਾਵੇਂ ਤੁਸੀਂ ਆਸਟ੍ਰੇਲੀਆ ਤੁਰ ਜਾਓ ਅੱਗੇ ਮੈਕਸੀਕੋ ਤੁਰ ਜਾਓ ਕਾਲੇ ਬਣ ਜਾਓ ਚਿੱਟੇ ਬਣ ਜਾਓ ਜੋ ਮਰਜ਼ੀ ਬਣ ਜਾਓ ਇਹਨੇ ਹੁਣ ਛੱਡਣਾ ਨਹੀਂ ਤੁਹਾਨੂੰ ਰੱਸੀ ਪਾਲੀ ਗੱਲ ਵਿੱਚ ਇਸ ਲਈ ਪੰਜ ਪਿਆਰੇ ਜਦੋਂ ਅੰਦਰ ਆਉਂਦੇ ਤੇ ਸਾਰਿਆਂ ਨੂੰ 2-3 ਵਾਰੀ ਕਹਿੰਦੇ ਵੀ ਜਿਹਨੇ ਨਿਕਲਣਾ ਹੁਣ ਨਿਕਲ ਜਾਓ ਜਿਹੜੇ ਅੰਦਰ ਚਲਾ ਗਿਆ ਘੁੱਟ ਉਹਨੂੰ ਜਾਨ ਨਹੀਂ ਜੇ ਦੇਣਾ ਆਉਣਾ ਸੀ ਪਰਤ ਕੇ ਇਸ ਕਰਕੇ ਉਹ ਸਾਰੀ ਚਿੱਠੀ ਹੈ ਅੰਮ੍ਰਿਤ ਛਕਣ ਦਾ ਮਤਲਬ ਹੈ ਕਿ ਤੁਸੀਂ ਦੌੜ ਨਹੀਂ ਸਕਦੇ ਸੰਬਤ ਸਾਹਾ ਲਿਖਿਆ ਮਿਲ ਜਦੋਂ ਗੁਰੂ ਵਾਲਾ ਬਣਦਾ ਉਦੋਂ ਸਾਰੇ ਚਿੱਠੀ ਲਿਖੀ ਜਾਂਦੀ ਵਿਆਹ ਸ਼ੁਰੂ ਹੋ ਜਾਂਦਾ ਵਿਆਹ ਦੇ ਦਿਨ ਸ਼ੁਰੂ ਹੋ ਜਾਂਦੇ ਤੇ ਉਹ ਫਿਰ ਕਹਿੰਦਾ ਮਿਲ ਕਰ ਪਾਵੋ ਤੇਲ ਤੇਲ ਮਿਲ ਇਹ ਉਹ ਸਾਰੀਆਂ ਉਦਾਹਰਨ ਉਹ ਨੇ ਵਿਆਹ ਦੀਆਂ ਨੇ ਪੋਚੇ ਦੀਆਂ ਨੇ ਤੇਲ ਦਾ ਮਤਲਬ ਹੁੰਦਾ ਵੀ ਜਦੋਂ ਲਾਗੀ ਪੋਚਾ ਲੈ ਕੇ ਆਉਂਦਾ ਨਾ ਉਹ ਦਰਵਾਜ਼ੇ ਦੇ ਅੱਗੇ ਦੋਵਾਂ ਪਾਸੇ ਸਰੋਂ ਦਾ ਤੇਲ ਪਾਉਂਦੇ ਨੇ ਇਹ ਪੁਰਾਣੀ ਇੱਕ ਰੀਤ ਹੈ ਹੁਣ ਇਹਦੇ ਉੱਤੇ ਲੱਗ ਪੈਣਗੇ ਵੀ ਤੁਸੀਂ ਸਿੱਖੀ ਦੇ ਵਿੱਚ ਬ੍ਰਾਹਮਣਵਾਦ ਲੈ ਆਉਂਦਾ ਤੇਲ ਦਾ ਨਾ ਬ੍ਰਾਹਮਣ ਨਾਲ ਕੋਈ ਸੰਬੰਧ ਹੈ ਨਾ ਮੁਸਲਮਾਨ ਨਾਲ ਤੇ ਨਾ ਕਿਸੇ ਹੋਰ ਨਾਲ ਉਹ ਇੱਕ ਸਮਾਜਿਕ ਕਿਰਿਆ ਤੇਲ ਦਾ ਮਤਲਬ ਸਤਿਕਾਰ ਮਤਲਬ ਇਹ ਹੈ ਵੀ ਅਸੀਂ ਮਨੋ ਇੰਨੇ ਨਰਮ ਆ ਤੁਹਾਡੇ ਲਈ ਉਹਦਾ ਭਾਵ ਅਰਥ ਇਹ ਸੀ ਵੀ ਜਿਵੇਂ ਤੇਲ ਨਰਮ ਹੈ ਨਾ ਖੁਸ਼ਕੀ ਖਤਮ ਕਰ ਦਿੰਦਾ ਸਾਡੇ ਅੰਦਰ ਤੁਹਾਡੇ ਲਈ ਇੰਨਾ ਪ੍ਰੇਮ ਹੈ ਉਹਦਾ ਮਤਲਬ ਇਹ ਸੀ ਉਹਨੂੰ ਹੁਣ ਜੋ ਮਰਜ਼ੀ ਭਿੜੀ ਜਾਓ ਆਪਸ ਵਿੱਚ ਕੋਈ ਕਹਿੰਦਾ ਪੰਥ ਵਿੱਚ ਤੇਲ ਪਾਉਣਾ ਹੁਣ ਕਈ ਬੈਠੇ ਹੋਣਗੇ ਨੈੱਟ ਖੋਲ ਕੇ ਇਹ ਪੜ੍ਹ ਦਿਓ ਗੁਰੂ ਗ੍ਰੰਥ ਸਾਹਿਬ ਨੂੰ ਇਹ ਰੋਜ਼ ਦੇ ਇਹ ਉਦਾਹਰਣ ਹੈ ਮਿਲ ਕਰ ਪਾਵੋ ਤੇਲ ਜੇ ਇੱਥੇ ਮਿਲ ਕਿਹਨੂੰ ਕਿਹਾ ਜਿਹੜੇ ਉੱਥੇ ਗੁਰਮੁਖ ਹੁੰਦੇ ਨੇ ਸੰਤ ਜਨ ਉਹਨਾਂ ਦੀ ਸੰਗਤ ਵਿੱਚ ਨਾਮ ਜਪਿਆ ਜਾਂਦਾ ਉਹ ਮਿਲ ਕੇ ਕਹਿੰਦੇ ਵੀ ਤੇਲ ਪਾਉਂਦੇ ਵੀ ਹੁਣ ਜਦੋਂ ਕਿਸੇ ਦਾ ਪਰਮਾਤਮਾ ਨਾਲ ਵਿਆਹ ਹੋਣਾ ਹੁੰਦਾ ਤੇ ਉਹ ਤੇਲ ਪਾਉਂਦੇ ਨੇ ਇਹਨੂੰ ਆਪਾਂ ਵਿਸਤਾਰ ਹੁਣ ਨਹੀਂ ਦੇ ਸਕਦਾ ਮੈਂ ਅਗਲੇ ਕੱਲ ਮਹਾਰਾਜ ਦੀ ਕਿਰਪਾ ਕਰਨਗੇ ਘਰ ਘਰ ਇਹੋ ਪਹੁੰਚਾ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਉਸ ਵੇਲੇ ਸਾਰੇ ਜਿਹੜੇ ਕੋਲ ਰਿਸ਼ਤੇਦਾਰ ਇਕੱਠੇ ਹੋਏ ਹੁੰਦੇ ਨੇ ਤੇ ਉਹ ਇੱਕ ਦੂਜੇ ਨੂੰ ਕਹਿੰਦੇ ਵੀ ਅਸੀਸਾਂ ਦਿਓ ਜਿਹੜੇ ਵੱਡੇ ਬਜ਼ੁਰਗ ਕੋਲ ਖਲੋਤੇ ਹੁੰਦੇ ਵੀ ਬਜ਼ੁਰਗਾਂ ਦੀ ਅਸੀਸ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਵੀ ਤੁਸੀਂ ਅਸੀਸ ਦਿਓ ਵੀ ਹੁਣ ਸਾਰੇ ਚਿੱਠੀ 'ਤੇ ਲਿਖੀ ਗਈ ਹੈ ਅਤੇ ਸੁੱਖ ਸਾਂਦ ਨਾਲ ਆਨੰਦ ਕਾਰਜ ਪੂਰਾ ਹੋ ਜਾਏ ਉਹਨਾਂ ਨੂੰ ਕਹਿੰਦੇ ਇਹ ਨੇ ਅਰਥ ਇਹਦੇ ਅੱਖਰੀ ਇਹਦੇ ਭਾਵ ਅਰਥ ਨੇ
ਜਦੋਂ ਕੋਈ ਗੁਰੂ ਵਾਲਾ ਬਣ ਜਾਂਦਾ ਤੇ ਅੱਗੇ ਜਿਹੜੇ ਕਮਾਈ ਵਾਲੇ ਗੁਰਸਿੱਖ ਨੇ ਫਿਰ ਉਹ ਅੰਮ੍ਰਿਤਧਾਰੀ ਸਿੰਘ ਜਾਂ ਗੁਰੂ ਵਾਲਾ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਅਸੀਸ ਦਿਓ ਵੀ ਮੇਰੀ ਸਤਿ ਪਾਤਸ਼ਾਹ ਦੇ ਨਾਲ ਬਣ ਆ ਜਾਏ। ਇਹਦਾ ਮਤਲਬ ਇਹ ਹੈ ਦੇਹੋ ਸੱਜਣ ਅਸੀਸੜੀਆਂ ਅਸੀਸੜੀਆਂ ਕੰਨਾਂ ਨਹੀਂ ਲੱਗਾ ਇਹਨੂੰ ਜਿਉਂ ਹੋਵੇ ਸਾਹਿਬ ਸਿਉਂ ਮੇਲ। ਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਪਹੁੰਚਾ ਹੈ ਨਾ ਘਰ ਘਰ ਇਹੋ ਪਹੁੰਚਾ, ਇਹ ਪਹੁੰਚਾ ਸ਼ਬਦ ਹੈ, ਇਹਨੂੰ ਆਮ ਬੋਲੀ ਵਿੱਚ ਪਹੁੰਚਾ ਕਹਿ ਦਿੰਦੇ, ਹੁਣ ਪ੍ਰਚਲਿਤ ਹੋ ਗਿਆ, ਸਿੱਧਾ ਹੋ ਗਿਆ। ਪਹੁੰਚੇ ਦਾ ਮਤਲਬ ਪਹੁੰਚ ਕਰਨੀ, ਹਰ ਇੱਕ ਘਰ ਦੇ ਵਿੱਚ ਇਹ ਪਹੁੰਚਾ ਆ ਰਿਹਾ ਹੈ, ਪਰਮਾਤਮਾ ਵੱਲੋਂ ਹਰ ਇੱਕ ਨੂੰ ਇਹ ਮੈਸੇਜ ਆ ਰਿਹਾ ਹੈ ਕਿ ਤੂੰ ਮੇਰੇ ਵੱਲ ਆ ਜਾ। ਕੋਈ ਵੀ ਮਨੁੱਖ ਨਹੀਂ ਜਿਹਨੂੰ ਇਹ ਮੈਸੇਜ ਰੋਜ਼ ਨਹੀਂ ਆਉਂਦਾ, ਹਰ ਇੱਕ ਨੂੰ ਹੀ ਆਉਂਦਾ। ਹੁਣ ਗੱਲ ਇਹ ਹੈ ਵੀ ਜੇ ਆਪਾਂ ਸੁੱਤੇ ਰਹਿੰਦੇ ਹਾਂ ਤੇ ਉਹ ਮੈਸੇਜ ਆ ਜਾਵੇ, ਕੋਈ ਕਰੀ ਜਾ ਆਪਾਂ ਖੋਲ ਕੇ ਨਹੀਂ ਵੇਖਣਾ। ਵਾਹਿਗੁਰੂ ਸਾਰਿਆਂ ਨੂੰ ਰੋਜ਼ ਸੱਦਾ ਦਿੰਦਾ, ਸਾਰਿਆਂ ਨੂੰ ਬੁਲਾਉਂਦਾ, ਪਰ ਸਾਨੂੰ ਪਤਾ ਨਹੀਂ, ਅਸੀਂ ਸੁੱਤੇ ਹੋਏ ਹਾਂ। ਇਸ ਕਰਕੇ ਘਰ ਘਰ ਇਹੋ ਪਹੁੰਚਾ, ਸੱਦੜੇ ਨਿੱਤ ਪਵਨ, ਨਿੱਤ ਸੱਦਦਾ ਵਾਹਿਗੁਰੂ। ਇੱਥੇ ਟੀਕਾਕਾਰਾਂ ਨੇ ਵੈਸੇ ਕਹਿ ਦਿਆ ਭੁਲੇਖਾ ਨਾ ਪੈ ਜਾਏ, ਉਹਨਾਂ ਨੇ ਅਰਥ ਇਹਦੇ ਮੌਤ ਹੀ ਕੀਤੇ ਸਾਰਿਆਂ ਦੇ, ਪਰ ਇਹ ਫਿੱਟ ਨਹੀਂ ਪੈਂਦੇ ਅਰਥ, ਇਹ ਵਿਆਹ ਦਾ ਅਰਥ ਹੈ ਸੋਲਾ ਸਾਹਿਬ ਜਿਹੜਾ, ਇਹ ਮੌਤ ਦੀ ਬਾਣੀ ਨਹੀਂ ਹੈ। ਇਸ ਕਰਕੇ ਸੱਦੜੇ ਨਿੱਤ ਪਵਨ, ਨਿੱਤ ਹੀ ਉਧਰੋਂ ਸੱਦਾ ਦਿੱਤਾ ਜਾਂਦਾ। ਇਹ ਬਾਣੀ ਵਿੱਚ ਹੋਰ ਥਾਵਾਂ ਤੇ ਪੜ੍ਹ ਸਕਦੇ ਤੁਸੀਂ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇਹ, ਪਿਛਲੀ ਰਾਤ ਅੰਮ੍ਰਿਤ ਵੇਲੇ ਹਰ ਇੱਕ ਨੂੰ ਪਰਮੇਸ਼ਰ ਵੱਲੋਂ ਸੱਦਾ ਆਉਂਦਾ ਵੀ ਤੂੰ ਆ ਇੱਧਰ ਉੱਠ ਕੇ ਬਹੁ। ਇਹਦੇ ਅੱਗੇ ਕੋਈ ਰਾਗ ਨਹੀਂ ਲਿਖਿਆ, ਸਿੱਧਾ ਸ਼ਬਦ ਲਿਖਿਆ ਹੋਇਆ ਦੇ ਗਿਆ, ਪਿੱਛੋਂ ਰਾਤੀ ਸੱਦੜਾ ਭਰ ਕੇ ਤੁਸੀਂ ਵੇਖ ਲਿਆ ਜੀ। ਨਾਮ ਖਸਮ ਕਾ ਲੇਹ, ਪਰਮਾਤਮਾ ਦਾ ਨਾਮ ਲੈ, ਉੱਥੇ ਸੱਦਾ ਮਿਲਦਾ, ਰਾਤ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ, ਜਿਹੜਾ ਜਾਗ ਪੈਂਦਾ ਉਹ ਸਫਲ ਹੋ ਜਾਂਦਾ, ਦੂਜਾ ਫਿਰ ਸੌਂ ਜਾਂਦਾ। ਖੇਮੇ ਛਤਰ ਸਰਾਏ ਚੇ ਦਿਸਣ ਰੱਥ ਮਿਰ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ। ਜਿਨ੍ਹਾਂ ਨੇ ਫਿਰ ਤੇਰਾ ਅੰਮ੍ਰਿਤ ਵੇਲੇ ਨਾਮ ਜਪਿਆ ਉਹਨਾਂ ਨੂੰ ਸੱਦ ਕੇ ਕੋਲ ਤੂੰ ਮਿਲ ਪੈਂਦਾ। ਇਹ ਅਰਥ ਭਾਵ ਹੈ, ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ। ਜਦੋਂ ਤੂੰ ਗੁਰੂ ਵਾਲਾ ਬਣ ਗਿਆ ਉਹ ਦਿਨ ਜ਼ਰੂਰ ਆਉਣਗੇ ਜਦੋਂ ਪਰਮੇਸ਼ਰ ਤੈਨੂੰ ਵਿਆਹੁਣ ਵਾਸਤੇ ਆਏਗਾ। ਜੇ ਤੂੰ ਤੁਰਿਆ ਰਹਿ, ਜੇ ਤੂੰ ਅੱਗੇ ਤੁਰਿਆ ਉਹ ਨਾਮ ਦੇ ਨਾਲ, ਪੜ੍ਹੋ ਸਾਰੇ ਪਿਆਰ ਦੇ ਨਾਲ,

0: ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰਪੂਰੈ ਵੱਜੀ ਵਧਾਈ, ਨਾਨਕ ਜਿੱਤਾ ਵਿਖਾੜਾ ਜੀਓ। ਆਪ ਜੀ ਸਾਰਿਆਂ ਨੇ ਬੜੇ ਇਕਾਗਰਤਾ ਨਾਲ, ਭਾਵੇਂ ਸਮਾਂ ਬਹੁਤ ਹੋ ਗਿਆ ਪਰ ਬੜੀ ਇਕਾਗਰਤਾ ਦੇ ਨਾਲ ਆਪ ਜੀ ਨੇ ਸਰਵਣ ਕੀਤਾ। ਧੰਨਵਾਦ ਸਤਿਗੁਰੂ ਜੀ ਦਾ। ਇਸੇ ਤਰ੍ਹਾਂ ਇੱਕ ਇੱਕ ਸ਼ਬਦ ਕਰਕੇ ਆਉਣ ਵਾਲੇ ਬੁੱਧਵਾਰ ਤੱਕ ਇਸੇ ਟਾਈਮ 'ਤੇ ਇਹਨਾਂ ਸ਼ਬਦਾਂ ਦੀ ਵਿਚਾਰ ਕੀਤੀ ਜਾਏਗੀ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣੇ ਆਈਆਂ। ਸ਼ਬਦੋ ਤੰਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਠੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨਹਦ ਸੁਣਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ, ਨਾਨਕ ਦੇ ਮਖੂਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।

ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ।

ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਸਮੂਹ ਸੰਗਤਾਂ ਤੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆ ਅਤੇ ਆਪ ਜੀਆਂ ਦੇ ਮਹਾਨ ਸੂਰਬੀਰ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦਿਆਂ ਹੋਇਆ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸੱਚੇ ਪਾਤਸ਼ਾਹ ਬੇਅੰਤ ਸੰਗਤਾਂ ਨੇ ਦਰ ਤੇ ਹਾਜ਼ਰੀ ਭਰੀ ਹੈ। ਸ਼ਾਮ ਦੇ ਦੁਆ

ਬਰਾਂ ਵਿੱਚ ਵਾਧੇ ਕਰਨੇ, ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਭਾਈ ਰਜਿੰਦਰ ਸਿੰਘ ਸਮੂਹ ਪਰਿਵਾਰੋਂ, ਸੱਚੇ ਪਾਤਸ਼ਾਹ ਜੀ ਆਪਣੇ ਦਾਦੀ ਦਾਦਾ ਗੁਰਦਾਸ ਸਿੰਘ ਅਤੇ ਜਸਵੰਤ ਕੌਰ ਦੀ ਸਲਾਨਾ ਯਾਦ ਮਨਾਉਂਦਿਆਂ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਮੇਰਾ ਪ੍ਰਯਤਨ ਰੱਖਣਾ, ਵਿਕਰਮ ਮੋਨਿਕਾ ਦੀਪਾ ਅਤੇ ਸਮੂਹ ਪਰਿਵਾਰ ਵੱਲੋਂ, ਸੱਚੇ ਪਾਤਸ਼ਾਹ ਜੀਓ ਨਰਵੀ ਵਾਧਵਾਨੀ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜੀ ਹੋਰ ਪਰਿਵਾਰ ਦੇ ਨਾਮ ਆਪ ਜੀ ਜਾਣਦੇ ਹੋ, ਸੱਚੇ ਪਾਤਸ਼ਾਹ ਜੀ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਸੱਚੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਆਪ ਨੂੰ ਸੁੰਦਰ ਪਛਾ ਕੇ ਹਾਜ਼ਰ ਕੀਤੇ ਹਨ, ਕਿਰਪਾ ਕਰਨੀ ਸੇਵਕਾਂ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕਸਾਲ ਸੋਚ ਪਵਿੱਤਰਾ ਹਮਲਾ ਭੋਗ ਹਰ ਰਾਜ ਆਪ ਜੀ ਦਾ ਅਸੀਂ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆ ਜੈਅੰਤ ਸੰਗਤਾਂ ਨੇ ਗੁਰੂ ਦੇ ਦਰ ਤੇ ਹਾਜ਼ਰੀ ਲਵਾਈ ਹੈ, ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਭ ਸੰਗਤਾਂ ਨੂੰ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ, ਅਤੇ ਨਾਮ ਹੀ ਨਾਲ ਹੀ ਉਹ ਜੋ ਮਹਾਨ ਸੂਰਬੀਰ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦੇ ਸ਼ਹੀਦੀ ਨੂੰ ਵੀ ਕੋਟ ਕੋਟ ਪ੍ਰਣਾਮ ਹੈ। ਹੁਣ ਸੁੱਖ ਆਸਣਾਂ ਦੀ ਸੇਵਾ ਹੋਵੇਗੀ, ਉਪਰੰਤ ਜੋ ਇੱਕ ਆਪਾਂ ਨੇ ਸ਼ਬਦ ਚੌਂਕੀ ਵੀ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ, ਕਹ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ, ਚਿਤਵਨੀ ਉਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮਿਰ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸ ਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਝਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ, ਹਹਿ ਤੋਹੇ ਕਾਉ ਸਹਿਸ ਮੂਰਤ, ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ, ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ, ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ, ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡਾਉਤ ਪੁਨ ਵੱਡਾਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵਹੇ, ਜਮਕਾਲ ਸਹ ਹੈ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਾਹੁਰ ਨਾ

ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ, ਅਰਜਨ ਹਰ ਗੋਬਿੰਦ ਰਾਮ ਸਿਮਰਾਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨਾਉਣੇ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ, ਸੋਹਿਲਿਆ ਬਾਣੀ ਦੀ ਸੋਹਿਲੇ ਸਾਹਿਬ ਦਾ ਜਾਪ ਹੋਇਆ, ਸੱਚੇ ਪਾਤਸ਼ਾਹ ਕਿਰਪਾ ਕਰਨੀ ਮਹਾਰਾਜ ਬਾਣੀ ਪੜ੍ਹਦਿਆਂ, ਸੁੱਖ ਆਸਨਾਂ ਦੀ ਸੇਵਾ ਕਰਦਿਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਜੀਆਂ ਦੇ ਭਾਂਡੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪਦੇ ਭਾਂਡੇ ਵਿੱਚ ਬਤੀਤ ਹੋਵੇ। ਕਿਰਪਾ ਕਰੋ, ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਰ ਬ੍ਰਹਮ ਕਰ ਨਮਸਕਾਰਿਆ, ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੋ ਅਤੋਲ ਤੂੰ, ਅਟਲ ਅਥਾਹੋ ਅਤੋਲ ਤੂੰ।

ඔහ පේදකහා

fantastic, yeah.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

हाय गुरु।

ਕਹਿ ਬੇਦ ਪ੍ਰਾਣ ਸਿਮਰ ਸੁਰਦਾਖਰ ਕਿਨੇ ਰਾਮ ਨਾਮ ਇਕਾਖਰ ਕਿਨ ਕਾਗਜ ਜੀਵ ਸਾਵੈ ਤਾਂ ਕਿ ਮਹਿਮਾ ਕਰੀ ਨਾ ਆਵੈ।

ਪ੍ਰਭ ਸਫਲ ਫਲਾ ਸਹਿ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਂ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੈ ਉੱਚਾ ਪ੍ਰਭ ਕਾ ਸਿਮਰਨ ਉਦਰੈ ਮੁੱਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕਾ ਸਿਮਰਨ ਸਭ ਕੈ ਸੁੱਝੈ ਪ੍ਰਭ ਕਾ ਸਿਮਰਨ ਨਾਹੀਂ ਜਮ ਤ੍ਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹੇ ਸਮਾਏ ਪ੍ਰਭ ਜੀ ਬਸਾ ਸਾਧਕੇ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤ ਹੈ ਪ੍ਰਭ ਕੋ ਸਿਮਰੈ ਸੇ ਪਤਵੰਤ ਹੈ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ

ਸਦ ਗਾਵੈ ਜੇ ਕੋ ਆਪਣੇ ਸੋ ਬਾਲੋ ਰਾਏ ਸਾ ਸੰਗ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਨ ਕੀ ਸਰਣੀ ਪਰਾਏ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਜਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਨੀਏ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰਾ ਨਾਮ ਤੇ ਘਟ ਘਟ ਚੀਨਾ

ਜੋਠਾ ਕਰ ਸਾ ਸਦਾ ਹਜ਼ੂਰ ਹੈ ਤਾਂ ਕੋ ਅੰਦਾ ਜਾਂ ਤੋ ਦੂਰ ਹੈ ਤਾਂ ਕਿ ਡੈਰ ਪਾਵੈ ਦਰਗਾਹ ਮਾਨ ਤਿਸੇ ਬਸਾਰ ਮੁਗਦਿਆ ਜਾਨ ਸਦਾ ਸਦਾ ਏ ਭੋਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚਾਏ ਸਾਚ ਛੋਟ ਝੂਠ ਸੰਗ ਮਚਾਏ ਜੋ ਸ਼ਰਣਾ ਸੋ ਅਵਸਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰਾਏ ਸੰਗ ਸਹਾਈ ਤਿਸ ਪਰ ਹਰਾਏ

ਪਹੁੰਚਾਏ। ਸਾਧਕਾ ਸੰਗ ਦ੍ਰਿੜਾ ਸਭ ਧਰਮ, ਸਾਧਕਾ ਸੰਗ ਕੇਵਲ ਪਾਰ ਬ੍ਰਹਮ, ਸਾਧਕਾ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ।

ਸਲੋਕ ਸਤਿਗੁਰਾਂ ਨੇ ਖਜ਼ਾਨੇ ਅੰਤ ਨ ਪਾਰਾ ਵਾਰ ਨਾਨਕ ਰਤਨਾ ਪ੍ਰਭ ਰਚੇ ਬਹੁ ਵਜਨਕ ਪ੍ਰਕਾਰ ਅਸਪਰੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੈ ਸਰੋਤੇ ਕਈ ਕੋਟ ਤਾਪੀ ਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵ ਕਾ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਪਾਇ ਅਭਿਮਾਨੇ ਕਈ ਕੋਟ ਅੰਧ ਅਗਿਆਨੇ ਕਈ ਕੋਟ ਕਿਰਪਨ ਕਠੋਰ ਕਈ ਕੋਟ ਆਪੇ ਆਤਮ ਨਿਕੋਰ

ਆਖੇ ਪ੍ਰਭਾਵੇ ਤਾਂ ਗੁਣ ਭਾਖੈ ਪ੍ਰਭਾਵੇ ਤਾਂ ਬਦਲ ਦਾਰੇ ਆਪ ਕਰੇ ਆਪਣ ਵਿਚਾਰੇ ਦੁਆ ਸੁਰਿਆ ਕਾਪ ਸੁਆਮੀ ਖੇਲਾ ਵਿਖਸੇ ਅੰਤਰ ਜਾਮੀ ਜੋ ਪਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨਾ ਆਵੇ ਕਹੋ ਮਾਨੀ ਤਿੱਖਿਆ ਹੋਏ ਆਵੇ ਜੋ ਤੁਸ ਪਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕੁਛ ਲਏ ਜੋ ਤੁਸ ਪਾਵੇ ਸੋਈ ਕਰੇ ਅਣਜਾਣ ਵਿਖਿਆ ਮੇਰੇ ਚੇਜੇ ਜਨ ਤੋ ਆਪਣਾ ਬਚੇ ਪਰ ਮੈਂ ਭੁੱਲਾ ਦੈ ਦਿੱਤਾਵੇ ਨਿਮਕਵੇਂ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜਿੰਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾਂ ਖਾ ਦਿਸ ਕਛੂ ਨਾ ਆਵੇ ਤੇ ਤਤਕਾਲ ਦਾ ਦਿਸ ਪ੍ਰਗਟਾਵੇ ਜਾਂ ਕੋ ਆਪਣੇ ਕਰਿਆ ਬਸ ਤਾਂ ਕਾਲੇ ਖਾਨਾ ਕਹਿਣਾ ਜਗਦੀਸ਼ ਜੀ ਆਪਣ ਸਭ ਤਿਤ ਕੀ ਰਾਜ ਘਰ ਘਰ ਪੂਰਮ ਬ੍ਰਹਮ ਪ੍ਰਕਾਸ਼ ਆਪਣੀ ਬਿਣਤਾ ਬਣਾਈ ਨਾਨਕ ਦੀਵੇ ਦੇਖ ਬਡਾਈ ਇਸ ਕਾ ਬਲ ਨਾ ਹੀ ਸਾਹ ਕਰਨ ਕਰਾਮ ਸਰਬ ਕੋ ਨਾਥ ਆਗਿਆ ਕਾਰੀ ਵਪਰਿਆ ਜੀਓ ਜੋ ਤਿਸ ਪਾਵੇ ਸੋਈ ਪੁੰਦੀ ਹੋ ਕਬੋ ਉੱਚ ਨੀਚ ਮੈਂ ਬਸੈ ਕਬੋ ਸੋ ਘਰ ਖਰਾਂਗਾ ਉਸੈ ਕਬੋ ਨਿੰਦ ਚਿੰਦ ਵਿਵਹਾਰ ਕਬੋ ਬਕਾਸ ਪਾਇਆ ਕਬੋ ਬੇਤਾ ਬ੍ਰਹਮ ਵਿਚਾਰ ਨਾਨਿਕਾ ਮਿਲਾ ਬਨਹਾਰ ਕਬੋ ਨਿਰਤ ਕਰੇ ਬਾਲ ਕਬੋ ਸੋਏ ਰਹੇ ਦਿਨ ਰਾਤ ਕਬੋ ਮਹਾਂ ਕ੍ਰੋਧ ਵਿਕਰਾਲ ਕਬੋ ਸਰਬ ਕੀ ਉਤਰਵਾਲ ਕਬੋ ਹੋਏ ਬਹਿ ਬਟਰਾਜਾ ਕਬੋ ਵਿਖਾਰੀ ਨਿਜ ਕੇ ਸਾਜਾ ਕਬੋ ਆਪ ਕਿਰਤ ਮੈਂ ਆਵੇ ਕਬੋ ਭਲਾ ਭਲਾ ਕਹਾਵੇ ਜੋ ਪ੍ਰਭਰਾ ਕਿਰਤੇ ਵਿਹਰੇ ਗੁਰਪ੍ਰਸਾਦ ਨਾਨਕ ਸਾਜ ਕਹਿ ਹੈ ਕਬੋ ਹੋਏ ਪੰਡਿਤ ਕਰੇ ਬਖਿਆਨ ਕਬੋ ਮੋਹਨ ਤਾਰੀ ਲਾਵੇ ਧਿਆਨ ਕਬੋ ਧਰ ਤੀਰਥ ਸਨਾਨ ਕਬੋ ਸਿਵ ਸਾਧਮ ਗਿਆਨ ਕਬੋ ਕੀਰਤ ਹਸਪ ਤੰਗ ਹੋਏ ਜੀ ਆਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤਿਵਨ ਜਾਵੇ ਜੋਤਿ ਪਾਵੇ ਸੋਈ ਹੋਏ ਨਾਨਕ ਦੂਜਾ ਬਨ ਕੋਏ ਕਬੋ ਸਾਧ ਸੰਗਤ

ਜਨਮ ਜਲਾਇ ਘਟਾਨਾ ਤੁਸੀਂ ਜੋਤੀ ਸਿੰਘ ਜੋਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਸਲੋਕ ਸੁਖੇ ਵਸੇ ਮਸਕੀਨੇ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸਪਰੀ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਪਾਤੀ ਸਵਾਨ ਜੋ ਜਾਣੇ ਮੈਂ ਜੋ ਬਨਮ ਸੋਵਤ ਵਿਸ਼ਟਾ ਕਾ ਜਨ ਤਾਪਸ ਕੋ ਕਰਮ ਕਹਾਵੇ ਜਨਮ ਮਰਾਏ ਬਹੁ ਜੋਨ ਪਰਮਾਵੇ ਤਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਿਸਾਵੇ ਨਾਨਕ ਅੰਗਤਾ ਕੇ ਸੁ ਪਾਵੇ ਧਨਵੰਤਾ ਹੋਏ ਕਿਆ ਕੋ ਕਰ ਪਾਵੇ ਧਨਵੰਤਾ ਹੋਏ ਕਰ ਕਰ ਪਾਵੇ ਤਿਨ ਸਮਾਨ ਸੰਗ ਤਿੰਨ ਤਿਰਣ ਸਮਾਨ ਕਾ ਸੰਗ ਨ ਜਾਵੇ ਬੋਲੁ ਸਰਮਾਨ ਕੋ ਉਪਰ ਕਰੇ ਆਦਿ ਪਰ ਪਵਿੱਤਰਤਾ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬ੍ਰਹਮੰਦ ਕਿਨਮੇ ਹੋਏ ਜਾਏ ਬਸਮੰਦ ਕਿਸੇ ਨਾ ਬਦੇ ਆਪ ਅੰਗਾਰੇ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਂ ਕਾ ਮਿਟੇ ਅਭਿਮਾਨ ਸੋ ਧਨ ਨਾਨਕ ਦਰਗਾਹ ਪਰਵਾਨ ਕੋਟ ਕਰਮ ਕਰੇ ਹੋ ਧਾਰੇ ਸੁਰਮ ਪਾਵੇ ਸਗਲੇ ਬਿਰਤਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਿੰਦਰ ਬਾਹਰ ਦਰਗਾਹ ਕੋ ਕਹਿ ਸੁ ਗਾਵੇ ਆਪਸ ਕੋ ਜੋ ਭਲਾ ਕਹਾਵੇ ਤਿਸ ਭਲਾਈ ਨਿਕਟ ਨਾਵੇ ਸਰਬ ਕੇ ਰਹਿੰਦਿਆਂ ਕਾਮਨ ਹੋਏ ਕੋ ਨਾਨਕ ਤਾਂ ਕੇ ਨਿਰਮਲ ਸੋਏ ਜਬ ਰੋਜ਼ਾਨਾ ਮੁਝ ਤੇ ਕਚੋਏ ਤਿਸ ਕੋ ਸੁਖ ਨਾਈ ਕੋਏ

ਸੱਚ ਸਭ ਕਹਿੰਦਾ ਕੋਟ ਮਦੇ ਕਿੰਨਾ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਆ ਭਾਰਿਆ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੱਟ ਕਰ ਸੁਣੀ ਸਰਵਨ ਬਖਿਆਣੀ ਪਵਿੱਤਰ।

ਸਿਮਰਾਨੀ ਰੁਚੇ ਕੋਇ ਤਵਨਾਇ ਤੇਰਾ ਕਿਸ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਨਾਮੋ ਹੈ ਪ੍ਰਭ ਕੀ ਜੋ ਸਗਲ ਕਟ ਸੋ ਹੈ ਤਨਵੰਤਾ ਵਿਖਿਆ ਕੋ ਗਰਭ ਜਾ।

ਜਿਸ ਗੁਰਬਤ ਸਾਹਿਬ ਟੁੱਟੇ ਹੋ ਰੋਗ ਨਾਨਕ ਸੋਧਨ ਸਦਾ ਅਰੋਗ ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸਬਦ ਮਨੇ ਸੁਮਨ ਜਿਉ ਪਖਾਨ ਨਾਪ ਚੜ ਤਰਾ ਪ੍ਰਾਣੀ ਗੁਰ ਚਲ ਨਗਤ ਨਿਸ ਤਰਾ ਜਿਉ ਅੰਧਕਾਰ ਦੀਪਕ ਪ੍ਰਕਾਸ਼ ਸੋ ਗੁਰ ਦਰਸ਼ਨ ਦੇਖ ਮਨੋ

ਨਾਮੇ ਹਿਰਦੇ ਮੈਂ ਤੋਲ ਲਾਲ ਕਹਿ ਬਸੰਤਾ ਸਿੰਘ ਜਾਲ ਵਰ ਤਿਆ ਵਿਖਿਆ ਜੰਜਾਲ ਤਨ ਤਨ ਕਹਿ ਸਭ ਕੋਏ ਮੁਖ ਦਿਲ ਅਰਦਰ ਕਹਿ ਸੋਏ ਪਰ ਲਭ ਪਾਰੇ ਨਾਨਕ ਤਾਂ ਕਹਿ ਸਤ ਬਲਿਆਰੇ ਚਰਨ ਸਾਖੇ ਧੋਏ ਧੋਏ ਪੀਵਰ ਸਾਧ ਕੋ ਆਪਣਾ ਜੀਉ ਸਾਧ ਕੇ ਤੁਰ ਕਰੋ ਸਨਾਨ ਸਾਧ ਉਪਰਦਾਈਏ ਕੁਰਬਾਨ ਸਾਧ ਸਿਵਾ ਉਡ ਪਾਗੇ ਪਾਈਏ ਸਾਧ ਸੰਗਰ ਕੀਰਤਨ ਗਾਈ ਅਨੁਭਗਨ ਸਾਧੂ ਰਾਖੇ ਹਰ

ਦੁਪਰਾਨੇ ਅਗਾਮ ਗੋਤਰ ਪ੍ਰਭ ਨਿਰਵਾਨੇ ਨਿਰਾਹਾ ਨਿਰਵੈ ਸੋਦਾਇ ਤਾਂ ਕਿ ਕਿਉਂ ਕਿਨੇ ਨਾ ਪਾਏ ਅਨੇਕ ਭਗਤ ਬੰਦਾ ਨਿਧਕਾਰਾ ਚਾਰਨ ਕਵਰ ਹਿਰਦੈ ਸਮਰੇ ਥਲ ਬਰੇ ਹਰੇ ਥਲ ਗੁਰੇ ਆਪਣੇ ਨਾਨ ਪ੍ਰਸਾਦਾ ਸਬਰ ਜੋ ਆਪਣੇ ਇਹੋ ਅਰਤ ਪਾਵਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਇਸ ਪ੍ਰਕਾਰ ਨਾ ਕਦੇ ਬਿਨਾ ਸੋ ਜਾ ਕੈ ਮਨ ਪ੍ਰਗਟਾ ਗੁੰਤਾ ਸਾਠ ਪੈਰ ਹਰ ਕਾ ਨਾਮ ਲੈ ਸਾਚੇ ਉਪਦੇ ਸੇਵ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖਿਆ ਹਰੇਕ ਅੰਧਕਾਰ ਦੀਪਕ ਪ੍ਰਕਾਸ਼ ਨਾ ਨੇ ਭਰਮ ਦੁੱਖ ਤਚੇ ਨਾ ਸੇ ਤੁਤ ਮਾਇਆ ਹੈ ਠਾਂਡ ਵਰਤਾ ਇਹ ਨੰਦ ਪਿਆ ਦੁਖ ਨਾਠੇ ਭਾਈ ਜਨਮ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਗਿਆ ਨਿਰਭੋਏ ਬਸ ਸਗਲ ਵਿਆਜ ਮਨ ਤੇ ਖੈ ਨਸੇ ਜਿਸ ਕਾ ਸਾ ਦਿਨ ਕਿਰਪਾ ਧਾਰੀ ਸਾਧ ਸੰਗ ਜਪ ਨਾ ਮੁਰਾਰੀ ਤਿਤ ਪਾਈ ਚੁੱਕੇ ਬ੍ਰਹਮ ਗਮਨ ਸੁਨਾਨ ਕਰ ਸਰਵਨ ਨਿਰ

Hare Krishna.

ਆਗਿਆ ਜਾਏ। ਨਾਨਕ ਜਾ ਪਾਵੈ ਤਾਂ ਲੈ ਸਮਾਏ, ਇਸੇ ਹੋਏ ਸੁਨਾਹੀ ਬੁਰਾ, ਉਰੇ ਕਹੋ ਕਿਨੈ ਕਛ ਕਰਾ, ਆਪ ਭਲਾ ਕਰ ਤੂੰ ਤੇ ਅਧਨਿਕੀ।

ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰ ਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ

ਸਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੇ ਉਤਰੈ ਚਿੰਦ ਆਸ ਨਿਤਿਆ ਗੋ ਤਰੰਗ ਸੰਤ ਜਨਾ ਕੇ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਬਲ ਲਿਓ ਭੰਡਾਰ ਨਾਨਕ ਗੁਰਪੂਰ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਉਧਾਰੋ ਜਿਉ ਗੁਣ ਗੋਬਿੰਦ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣ ਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰ ਹੋਈ ਐ ਕਿਵ ਕੂੜੈ ਤੁੱਟੈ ਪਾਲ

ਜਾਈ ਹੁਕਮੀ ਹੋਵਣ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਹੀਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਨਿਸ਼ਾਨ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖ ਸੈਵੇ ਪਰਵਾਹੋ

ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀ ਕਹਣਾ ਕਥਨੁ ਨਾ ਜਾਇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾਇ ਕੁਦਾਤਾ ਸੋ ਮੈਂ ਵਿਸਰ ਨਾ ਜਾਇ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠਿ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾਇ ਕੁਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ

ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਹਿਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿੰਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਇਸਨਾਨ

ਜਾਏ। ਕਾਗਦ ਕਲਮ ਨਾ ਲਿਖਨ ਹਾਰ, ਮਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮਨੈ ਸੁਰਤ ਹੋਵੇ ਮਨ ਬੁੱਧ, ਮਨੈ ਸਗਲ ਭਵਨ ਕੀ ਸੁਧ। ਮਨੈ ਬੋਹ ਚੋਟਾ ਨਾ ਖਾਏ, ਮਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।

ਸਰਬਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗਹਿਮਾਨ ਪੰਚੇ ਸੁਹ ਹੈ ਦਰ ਰਾਜਾਨ

ਆਵੈ ਸਾਈ ਪਰਿਹਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਕੋਹਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰਹੇ ਭਾ।

ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹੇ ਵਖਿਆਣ ਆਖੇ ਬਰਮ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰੇ ਆਖੇ ਸਿੱਧ ਆਖੇ ਕਹਿਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕ ਹੈ ਕੇਈ ਕੇ ਜੇ ਵਡ ਪਾਵੈ ਤੇ ਵੰਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿੰਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ

ਮੋਹਨ ਸਦਾ ਸੁਵਾਰੇ ਗਾਵੇ ਇਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜ ਨਿਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾਂ ਮੱਛ ਪੈ ਆਲੇ।

ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਚੁਹਲੀ, ਮੁੰਦਾ ਸੰਤੋਖ ਸਰਮ ਪਤ ਚੁਹਲੀ, ਧਿਆਨ ਕੀ ਕਰੇ ਬਿਭੂਤ।

ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧ ਅਵਰਾ ਸਾਧ ਸੰਯੋਗ ਵਿਜੋ

ਮੂੜੈ ਥੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਹਰ ਕਰ

ਦਰਬਾਰ ਤਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕੱਟ ਪਕਾਈ ਉੱਥੇ ਪਾਏ ਨਾਨਕ ਗਇਆ ਜਾ ਪੈ ਜਾਏ।

ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਜਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨੀ ਨਾਮ ਤੇ ਆਇਆ ਗੈ

ਅਜਨਮ ਹੈ, ਵਰਨ ਹੈ, ਭੂਤ ਹੈ, ਪਰਨ ਹੈ, ਅਗਜ ਹੈ, ਅਭਜ ਹੈ, ਅਚੂਜ ਹੈ, ਅਚੱਜ ਹੈ, ਅਮੀਕ ਹੈ, ਰਫੀਕ ਹੈ, ਅਧੰਦ ਹੈ, ਅਬੰਧ ਹੈ, ਨਿਰਬੂਜ ਹੈ, ਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਭ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਭਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਂਹ ਹੈ, ਅਮਾਣ ਹੈ, ਨਿਧਾਨ ਹੈ, ਅਨੇਕ ਹੈ, ਫਿਰੇਕ ਹੈ, ਭਜੰਗ ਪ੍ਰਿਆਸੰਦ,

ਭਾਣ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਣੇ ਨਮੋ ਗੀਤ ਕੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਣ ਪਾਨੇ ਨਮੋ ਬਾਧ ਬਾਦੇ ਅਨੰਗੀ ਅਨਾਮੇ ਸਮਾਸਤੀ ਸਰੂਪੇ।

ਕਰਦਾ ਅਪੇਖੀਆਂ ਭਰਮੀਆਂ ਭੋਗੀਆਂ ਭੁਗਤੇ ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੰ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰ ਪ੍ਰਨਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ।

ਕਰੇ ਰੂਪ ਰੰਗ ਨਾ ਰੇਖ ਆਦਿ ਪੁਰਖੇ ਉਦਾਰ ਮੂਰਤ ਅਜੋਨ ਆਦਿ ਅਸੇਖ ਦੇ ਸੌਰ ਨਾ ਭੇਹ ਜਾ ਕਰੇ ਰੂਪ ਰੇਖ ਨਾ ਰਾਂਗ ਜਤਰ ਤਤਰ ਦੇ ਸਾਵਿਸਾ ਹੋਏ ਫੈਲਿਓ ਅਨੁਰਾਗ।

ਦੇਖ ਪੁਰਖੇ ਵਤੂਤ ਗਰਭ ਗੰਜਣ ਸਰਭੰਜਨ ਆਦਿ ਰੂਪ ਸੂਤ ਅੰਗਹੀਣ ਅਭੰਗ ਨਾਥ ਮੇਕ ਪੁਰਖੇ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਬ੍ਰਤ ਪਾਰ

ਭਜੰਗ ਪ੍ਰਿਆ ਛੰਦ ਨਮਸਤਰ ਪ੍ਰਣਾਮੇ ਸੰਭਸਤਰ ਪ੍ਰਣਾਸੇ ਅਗੰਜਲ ਨਾਮੇ ਸੰਭਸਤੁਲ ਨਿਵਾਸੇ ਨਿਰਕਾਮੰ ਵਿਭੂਤੇ ਸੰਭਸਤਰ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸੰਭਸਤੁਲ ਨਿਵਾਸੀ ਅਜੈ ਵਿਭੂਤੇ ਗਜੈ ਗਨੀਮੇ ਹਰਿਅੰ ਕਰਿਅੰ ਕਰੀਮਹਿਮੇ ਚਤਰ ਚੱਕਰਵਰਤੀ ਚਤਰ ਚੱਕਰ ਭੂਤੇ ਸੋਯਾਵੰ ਸਵੰ ਸਰਵਦਾ ਸਰਵਯੁਗਤੇ ਦੋ ਕਾਲੰ ਪ੍ਰਨਾਸੀ ਦਯਾਲੰ ਸਰੂਪੇ ਸਦਾਂਗ ਸੰਗੇ ਅਪੰਗੰ ਵਿਭੂਤੇ ਦੋ ਕਾਲੰ ਪ੍ਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕਉ ਨ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪਿਉ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਗੁਰੰਗ ਸਿੱਖ ਉਦ ਪਾਉਣ ਕੇ ਗਾਉਣ ਕਵ ਜਾਤ ਨਿਵਾਰੇ ਭਾਰੀ ਭਜਾਨ ਕੇ

ਕਾ ਗਿਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੀ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨੇ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ।

ਸਿੱਖ ਸੰਗ ਰੋ ਦੁਹਿਤ ਜਿਤੇ ਉਠਵਤੀ ਉਤਪਾਤਾ ਸਕਲ ਮਲੇ ਕਰੋ ਰਨ ਘਾਤਾ ਜੇ ਅਹਿ ਤੁਹ ਤਬ ਸਰਣੀ ਪਰੇ ਤਿਨਕੇ ਦੁਹਿਤ ਦੁਹਿਤ ਹੋਵੈ ਮਰੇ।

ਪੜ੍ਹੋ ਲਿਖਿਆ ਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ,

ਜੀਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੁੜਕੀ ਸੋਏ ਪਹੁੰਚੈ ਨਾਹੀ ਮਨ ਸਾ ਸਤ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨਮ ਨਿਰਮਲ ਸਦਾ ਰਹਿ ਗੁਰੂ ਨਾਲੇ ਜੇਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਰਹਿ ਗੁਰੂ ਨਾਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਬਾਰੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਨਾਲ ਨਾਲ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਹਨ, ਸੋ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ। ਨਾਲ ਨਾਲ ਕੌਮ ਦੇ ਮਹਾਨ ਸੂਰਬੀਰ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਪੰਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ 10:30 ਵਜੇ ਹੋਣਗੀਆਂ। ਫਿਰ ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ। ਸਭ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਇਸੇ ਸੰਬੰਧ ਵਿੱਚ ਆਪਣੇ ਕੋਲ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ ਚੇਚੇ ਤੌਰ 'ਤੇ ਪਹੁੰਚੇ ਹਨ, ਜੋ ਕੱਲ੍ਹ ਸ਼ਾਮ ਦੀ ਹਾਜ਼ਰੀ ਭਰ ਕੇ ਗਏ ਹਨ। ਸ਼ਾਮ ਦਾ ਟਾਈਮ ਉਹਨਾਂ ਦਾ 8:15 ਵਜੇ ਤੋਂ ਲੈ ਕੇ 9:15 ਵਜੇ ਤੱਕ ਹੈ। ਕੱਲ੍ਹ ਨੂੰ ਦੁਪਹਿਰ ਦੇ ਦੀਵਾਨ 1:30 ਵਜੇ ਤੋਂ 2:30 ਵਜੇ ਤੱਕ ਹੋਣਗੇ, ਸੋ ਬੁੱਧਵਾਰ ਤੱਕ ਉਹਨਾਂ ਨੇ ਹਾਜ਼ਰੀ ਭਰਨੀ ਹੈ। ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸ਼੍ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਬਾਰੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ, ਉਹਨਾਂ ਪਾਸੋਂ ਸ਼੍ਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਦਿਹਾੜੇ ਕੱਲ੍ਹ ਦੇ ਦਿਨ ਆਪਾਂ ਮਨਾ ਕੇ ਹਟੇ ਹਾਂ, ਇਸੇ ਸੰਬੰਧ ਵਿੱਚ ਜੋ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ, ਨਾਲ ਨਾਲ ਕੌਮ ਦੇ ਮਹਾਨ ਸੂਰਬੀਰ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਣੇ ਹਨ। ਪੰਜ ਸ੍ਰੀ ਅਖੰਡ ਪਾਠ ਸਾਹਿਬ ਬ੍ਰਹਮ ਹਨ, ਜਿਨ੍ਹਾਂ ਦੀਆਂ ਕੱਲ੍ਹ ਸੰਪੂਰਨਤਾਵਾਂ ਹੋਣੀਆਂ ਹਨ 10:30 ਵਜੇ। ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ, ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਨਾਲ ਹੀ ਆਪਣੇ ਕੋਲ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਵੀ ਪਹੁੰਚੇ ਹੋਏ ਹਨ, ਜੋ ਸ਼ਾਮ ਨੂੰ 8:15 ਤੋਂ 9:15 ਵਜੇ ਤੱਕ ਕਥਾ ਸ਼੍ਰਵਣ ਕਰਾਉਣਗੇ। 7 ਵਜੇ ਤੋਂ ਲੈ ਕੇ 7:30 ਤੱਕ ਭਾਈ ਲਖਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਕਥਾ ਸ਼੍ਰਵਣ ਕਰਾਉਣਗੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 24 ਨੂੰ ਆ ਰਹੇ ਹਨ, ਸੋ ਇਸੇ ਸੰਬੰਧ ਵਿੱਚ 21 ਨਵੰਬਰ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਹੋਣਗੇ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਭਗਤ ਅਲਖ ਅਭੇਵ ਅਗਮਿਤ ਅਪਰੰਪਰ ਆਦ ਅਦਵੈਖ ਅਭੇਖ ਮਹਾਂਪ੍ਰਭ ਸਤ ਸਰੂਪ ਸੋ ਜੋਤ ਪ੍ਰਕਾਸ਼ੀ ਪੂਰ ਰਹਿਓ ਸਭ ਹੀ ਘਟ ਕੇ ਪਟ ਤਤ ਸੁਮਾਦ ਸੁਭਾਵ ਪ੍ਰਣਾਸੀ ਆਦ ਜੁਗਾਦ ਜੁਗਾਦ ਤੁਹੀ ਪ੍ਰਭ ਫੈਰ ਰਹਿਓ ਪ੍ਰਭ ਅੰਤਰਵਾਸੀ ਦੀਨ ਦਿਆਲ ਕਿਰਪਾਲ ਕਿਰਪਾ ਕਰ ਆਦ ਅਜੋਣ ਅਜੈ ਅਬਨਾਸੀ ਹਰ ਕੀ ਵਡਿਆਈ ਹੋ ਆਖ ਨਾ ਸਕ ਹੋ ਮੂਰਖ ਮੁਗਦਨੀ ਚਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰ ਨਾਗਤ ਪਿਆ

ਨਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਹਿਰਦੈ ਉਰ ਧਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ ਪੁੰਨ ਦਾਨ ਪੂਜਾ ਪਰਮੇਸ਼ੁਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗੰਮ ਅਪਾਰੇ ਜੋ ਜਨ ਭਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਜੋ ਜਨ ਭਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਚੀ ਨਿਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਤੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪ

ਇਲਾਹੀ ਪ੍ਰਮਾਣ ਦੀ ਬਖਸ਼ਿਸ਼ ਹੋਈ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਜਿਸ ਵੇ ਸਤਿਗੁਰ ਸਾਹਿਬ ਜੀ ਨੇ ਬਚਨ ਫਰਮਾਏ ਨੇ ਹਰ ਹਰ ਚਰਨ ਹਿਰਦੈ ਉਰ ਤਾਰ ਹੈ। ਸਿੱਖੀ ਦੇ ਵਿੱਚ ਸਤਿਗੁਰ ਸਾਹਿਬ ਜੀ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਦੁਨੀਆਂ ਦੇ ਕਿਸੇ ਰਹਿਬਰ ਨੇ ਇਹ ਬਖਸ਼ਿਸ਼ ਨਹੀਂ ਕੀਤੀ ਕਿ ਉਹ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਨਾਲ ਹਰ ਵਕਤ ਹਰ ਥਾਂ ਤੇ ਜੁੜ ਕੇ ਬੈਠ ਸਕੇ। ਇਸਲਾਮ ਦੀ ਦੁਨੀਆਂ ਕੁਰਾਨੇ ਕਰੀਮ ਨੂੰ ਆਪਣੀ ਪਾਕ ਪਵਿੱਤਰ ਕਿਤਾਬ ਮੰਨਦੀ ਏ ਪਰ ਉਹਨੂੰ ਉਹ ਨਾਮ ਨਹੀਂ ਮੰਨਦੀ, ਨਾ ਆਪਣਾ ਉਹਦੇ ਚ ਉਹਨਾਂ ਦੇ ਰਹਿਬਰ ਨੇ ਕੋਈ ਜੋਤ ਰੱਖੀ ਉਹਨੂੰ ਗੁਰੂ ਮੰਨਣ। ਮੱਕੇ ਨੂੰ ਆਪਣਾ ਪਾਕ ਪਵਿੱਤਰ ਅਸਥਾਨ ਮੰਨਦੇ ਆ, ਬੇਸ਼ੱਕ ਸੰਗੇ ਅਸਵਤ ਦੇ ਬੋਸੇ ਲੈਂਦੇ ਆ ਪਰ ਉਹਨਾਂ ਦਾ ਗੁਰੂ ਨਹੀਂ ਹੈ। ਈਸਾਈਅਤ ਦੇ ਵਿੱਚ ਬਾਈਬਲ ਨੂੰ ਹੋਲੀ ਬੁੱਕ ਕਹਿੰਦੇ ਆ ਔਰ ਈਸਾ ਜੀ ਦੇ ਜਾਣ ਤੋਂ ਕੋਈ 250-300 ਸਾਲ ਬਾਅਦ ਫੈਸਲਾ ਕੀਤਾ ਕਿ ਈਸਾ ਆਪਣਾ ਗੁਰੂ ਹੋਏਗਾ, ਮਰੀਮ ਮਾਤਾ ਹੋਏਗੀ। ਲੇਕਿਨ ਈਸਾ ਜੀ ਇਹ ਬਖਸ਼ਿਸ਼ ਇਹ ਨਹੀਂ ਕਰਕੇ ਗਏ ਕਿ ਜੋ ਤੁਹਾਨੂੰ ਮੈਂ ਦੇ ਕੇ ਜਾ ਰਿਹਾ ਤੁਹਾਨੂੰ ਕੋਈ ਇਲਾਹੀ ਬਖਸ਼ਿਸ਼ ਕਰਕੇ ਜਾ ਰਿਹਾ। ਜੇ ਤਾਰੀਖ ਗੁਰੂ ਚਰਨਾਂ ਦੀ ਗੱਲ ਕਰਦੇ ਆ ਪਰ ਦੇਹ ਦੇ ਚਰਨ ਜਿਹੜੇ ਆ ਦੁਨੀਆਂ ਭਰ ਦੇ ਡਾਕਟਰ ਲੱਗ ਜਾਣ ਉਹ ਕਿਸੇ ਦੇ ਹਿਰਦੇ ਵਿੱਚ ਨਹੀਂ ਵੱਸ ਸਕਦੇ। ਹਿੰਦੂ ਧਰਮ ਦੇ ਵਿੱਚ ਵੀ ਨਦੀਆਂ ਨਾਲਿਆਂ ਦੀ ਪੂਜਾ ਹੈ, ਦਰਖਤਾਂ ਦੀ ਪੂਜਾ ਹੈ, ਜਾਨਵਰਾਂ ਦੀ ਪੂਜਾ ਹੈ ਪਰ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਦੀ ਬਖਸ਼ਿਸ਼ ਜਿਹੜੀ ਉਹ ਨਹੀਂ ਹੈ। ਇਹ ਕੇਵਲ ਤੇ ਕੇਵਲ ਇਸ ਦੁਨੀਆਂ ਦੇ ਉੱਤੇ ਆ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਕੀਤੀ ਤੇ ਗੁਰੂ ਚਰਨਾਂ ਤੋਂ ਬਿਨਾਂ ਇਤਿਹਾਸ ਭਰਿਆ ਪਿਆ ਵੀ ਕਿਸੇ ਨੂੰ ਬਖਸ਼ਿਸ਼ ਪ੍ਰਾਪਤ ਨਹੀਂ ਹੋਈ। ਜਦੋਂ ਔਰੰਗਜ਼ੇਬ ਨੇ ਵਾਢੀ ਪਾ ਦਿੱਤੀ ਕਸ਼ਮੀਰ ਦੇ ਵਿੱਚ ਤੇ ਕਸ਼ਮੀਰ ਦੇ ਪੰਡਤਾਂ ਨੇ ਸ਼ੇਰ ਅਫਗਾਨ ਨੂੰ ਕਿਹਾ ਸੀ ਕਿ ਸਾਨੂੰ 6 ਮਹੀਨੇ ਦੇ ਦੇ, ਅਸੀਂ 6 ਮਹੀਨੇ ਚ ਜਾਂ ਤਾਂ ਮੁਸਲਮਾਨ ਹੋ ਜਾਵਾਂਗੇ ਜਾਂ ਕੋਈ ਆਪਣਾ ਪ੍ਰਬੰਧ ਕਰ ਲਾਂਗੇ। 4 ਮਹੀਨੇ ਉਹਨਾਂ ਨੇ ਜੈ ਦੇਵਾਂ ਓਮ ਨਮਾਂ ਸ਼ਿਵਾ ਓਮ ਨਮਾਂ ਸ਼ਿਵਾ ਪਹਾੜਾਂ ਦੀ ਗੁਫੀਆਂ ਚ ਕੀਤਾ। ਲੇਕਿਨ 4 ਮਹੀਨੇ ਤੱਕ ਜਦੋਂ ਕਿਸੇ ਪਾਸਿਓਂ ਸੋਝੀ ਨਹੀਂ ਆਈ ਉਦੋਂ ਪੰਡਿਤ ਕਿਰਪਾ ਰਾਮ ਨੇ, ਉਹ ਵੀ ਤਾਂ ਕਿ ਪੰਡਿਤ ਕਿਰਪਾ ਰਾਮ ਦਾ ਦਾਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਬ੍ਰਹਮਦਾਸ ਜੁੜਿਆ ਹੋਇਆ ਸੀ ਤੇ ਉਸ ਦੇ ਦਾਦੇ ਦੀਆਂ ਘਰ ਵਿੱਚ ਗੱਲਾਂ ਸੁਣਾਉਣੀਆਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀਆਂ ਤੇ ਉਸ ਨੇ ਆਖਿਆ ਹੁਣ ਕੋਈ ਆਸਰਾ ਨਹੀਂ ਬਚਿਆ। ਤੇ ਜਦੋਂ ਆਏ ਗੁਰੂ ਚਰਨਾਂ ਦਾ ਆਸਰਾ ਲਿਆ ਕੇਸ਼ਵ ਭੱਟ ਨੇ ਚਿਤ ਚਰਨ ਕਵਲ ਕਾ ਆਸਰਾ ਚਿਤ ਚਰਨ ਕਵਲ ਸੰਗ ਜੋੜੀਏ ਜੋ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਇਲਾਹੀ ਫਰਮਾਨ ਚ ਫਰਮਾਇਆ ਹਰ ਹਰ ਚਰਨ ਹਿਰਦੈ ਉਰ ਤਾਰ ਹੈ। ਚਿਤ ਚਰਨ ਕਮਲ ਕਾ ਆਸਰਾ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਇਹ ਮਨ ਜਿਹੜਾ ਹੈ ਇਹ ਪਤਾ ਨਹੀਂ ਕਿੱਧਰ ਕਿੱਧਰ ਨੂੰ ਭਟਕਦਾ ਹੈ ਪਰ ਜੇ ਇਸ ਮਨ ਨੂੰ ਮੋੜਨਾ ਚਾਹੁੰਦਾ ਹੈ ਤੇ ਗੁਰੂ ਕਾ ਸ਼ਬਦ ਗੁਰੂ ਕਾ ਚਰਨ ਹੈ ਫਿਰ ਉਹਦੇ ਨਾਲ ਇਸ ਮਨ ਨੂੰ ਲਾ, ਉਹ ਸ਼ਬਦ ਤੇਰੇ ਮਨ ਨੂੰ ਮੋੜ ਲਏਗਾ ਵਰਨਾ ਪਤਾ ਨਹੀਂ ਤੇਰਾ ਮਨ ਤੇਰੇ ਕਿਹੜੇ ਖੂਹ ਖੱਡੇ ਚ ਹੈ। ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ

ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੁੱਟੀਏ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਤੀਜੈ ਬਾਹੇ ਨਾ ਛੁੱਟੀਏ। ਜੋ ਤੂੰ ਗੁਰੂ ਚਰਨਾਂ ਦਾ ਆਸਰਾ ਤੱਕਦਾ ਹੈ ਗੁਰੂ ਕਹਿ ਸਜਣਾ ਜੇ ਤੂੰ ਹੁਣ ਚਰਨ ਪਕੜਿਆ ਨਾ ਤੇ ਮੈਨੂੰ ਇਹਦੀ ਖਾਤਰ ਕੁਰਬਾਨ ਹੋਣਾ ਪੈ ਜੇ ਮੈਨੂੰ ਸ਼ਹਾਦਤ ਦੇਣੀ ਪੈ ਜੇ ਮੈਂ ਸ਼ਹਾਦਤ ਦੇ ਦਿਆਂਗਾ ਪਰ ਤੈਨੂੰ ਆਖਾਂ ਵੀ ਲਾਜ ਤੇਰੀ ਨਾ ਰੱਖਾਂ ਤੇਰੀ ਲਾਜ ਰੱਖਾਂ। ਦੁਨੀਆਂ ਦੇ ਵਿੱਚ ਇਸ ਸੰਸਾਰ ਦੇ ਉੱਤੇ ਕੋਈ ਕਰਮ ਕਾਂਡ ਦਿੱਤੇ ਗਏ ਜਿਹੜੇ ਕਰਮ ਕਾਂਡ ਕਰਨ ਨੂੰ ਬੜਾ ਧਨ ਦੌਲਤ ਚਾਹੀਦਾ ਹੈ ਬੜਾ ਸਮਾਂ ਚਾਹੀਦਾ ਹੈ ਫਿਰ ਉਹਨਾਂ ਨੇ ਉਹਨਾਂ ਕਰਮ ਕਾਂਡਾਂ ਦੀ ਏਡੀ ਬਖਸ਼ ਨਹੀਂ ਲਿਖੀ ਪਰ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਫਰਮਾਇਆ ਗੁਰ ਕੇ ਚਰਨ ਹਿਰਦੇ ਪਰਵੇਸਾ। ਜੇ ਤੂੰ ਗੁਰੂ ਚਰਨਾਂ ਨੂੰ ਆਪਣੇ ਹਿਰਦੇ ਧਾਰਨ ਕਰੇ ਔਰ ਸਾਡੀ ਜਿਹੜੀ ਦਿਨ ਦੀ ਸ਼ੁਰੂਆਤ ਹੁੰਦੀ ਏ ਉਹ ਇਸੇ ਨਾਲ ਹੁੰਦੀ ਹੈ ਕਿ ਸਾਨੂੰ ਸਤਿਗੁਰ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਆਖਿਆ ਕਿ ਤੂੰ ਉੱਠਦਾ ਸੌਂਦੇ ਵੀ ਵਾਹ ਵਾਹ ਉੱਚਰੇ ਉੱਠਦੇ ਵੀ ਵਾਹ ਵਾਹ ਕਰੇਨ ਉੱਠਦਿਆਂ ਹੀ ਤੇਰੇ ਮੁੱਖ ਵਿੱਚ ਵਾਹਿਗੁਰੂ ਹੋਵੇ। ਕਿਉਂਕਿ ਚਰਨ ਕੀ ਏ ਨਾਮ ਸ਼ਬਦ ਨਾਮ ਤੇ ਚਰਨ ਇਹਨਾਂ ਤਿੰਨਾਂ ਦੀ ਇੱਕ ਪਰਿਭਾਸ਼ਾ ਹੈ। ਤੂੰ ਉੱਠਦਾ ਤੇਰੀ ਮੁੱਖ ਵਿੱਚ ਉਹਦਾ ਨਾਮ ਹੋਵੇ ਤੂੰ ਇਸ਼ਨਾਨ ਪਾਣੀ ਕੀਤਾ ਹੈ ਤੇ ਫਿਰ ਸਤਿਗੁਰ ਸਾਹਿਬ ਤੈਨੂੰ ਨਿਤਨਾਮ ਜੋੜਿਆ ਉਹ ਵੀ ਚਰਨਾਂ ਦੇ ਨਾਲ ਕਿ ਤੇਰੇ ਤੇ ਬਖਸ਼ਿਸ਼ ਹੈ ਕਿ ਤੂੰ ਉੱਠਦਾ ਹੀ ਉਹਦੇ ਚਰਨਾਂ ਨਾਲ ਜੁੜੇ ਤੇ ਤੇਰੇ ਹਿਰਦੇ ਵਿੱਚ ਜਿਵੇਂ ਜਿਵੇਂ ਤੂੰ ਚਰਨਾਂ ਨਾਲ ਜੁੜੇਗਾ ਤਿਵੇਂ ਤਿਵੇਂ ਤੇਰੇ ਅੰਦਰ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਉਹਦੀ ਅਲਾਹੀ ਬਾਣੀ ਵਸਤੀ ਜਾਏਗੀ। ਜਦੋਂ ਤੂੰ ਗੱਲ ਕਰੇਗਾ ਤੇਰੇ ਮੁੱਖ ਵਿੱਚ ਉਹਦਾ ਨਾਮ ਹੀ ਨਿਕਲੇਗਾ। ਗੁਰ ਕੇ ਚਰਨ ਹਿਰਦੇ ਪਰਵੇਸਾ ਦੋਖ ਰੋਗ ਸਭ ਸੋਗ ਸੰਤਾਪੇ ਬਿਨਸੇ ਸਗਲ ਕਲੇਸ਼ਾ। ਦੁੱਖ ਜਿੰਨੇ ਵੀ ਹੋਣ ਅਸੀਂ ਕਈ ਵਾਰੀ ਨਿਸ਼ਰਦ ਕੋਹੇ ਕਹਿ ਦਿੰਦੇ ਵੇਖੋ ਜੀ ਇਹ ਤੇ ਅੰਦਰ ਦੀ ਗੱਲ ਹੀ ਬਾਹਰੀ ਦੁੱਖ ਨਹੀਂ ਪਰ ਸਤਿਗੁਰ ਸਾਹਿਬ ਜੀ ਨੇ ਰਾਹੀ ਬਾਣੀ ਚ ਫਰਮਾਇਆ ਹਰ ਕੇ ਚਰਨ ਕਮਲ ਮਨ ਧਿਆਵੋ ਕਾੜ ਕੁਠਾਰ ਪਿਤ ਵਾਤ ਹੁੰਤਾ ਔਖਦ ਹਰ ਕੋ ਨਾ। ਪਿਤ ਤੇ ਵਾਤ ਤੇ ਰੋਗ ਜਿਹੜੇ ਆ ਨਾ ਤੁਸੀਂ ਹਕੀਮ ਨੂੰ ਪੁੱਛੋਗੇ ਸਾਰੇ ਰੋਗ ਜਿਹੜੇ ਆ ਉਹ ਪਿਤ ਤੇ ਵਾਤ ਵਿੱਚੋਂ ਹੀ ਪੈਦਾ ਹੁੰਦੇ ਆ ਕਫ ਦੇ ਉਹ ਸਰੀਰਕ ਰੋਗ ਨੇ ਤੇ ਸਾਹਿਬ ਜੀ ਨੇ ਫਰਮਾਇਆ ਕਿ ਤੇਰੇ ਮਨ ਵਿੱਚ ਮਨ ਦੇ ਨਿਰਣੇ ਨੂੰ ਸਿਹਾਰੀਏ ਤੇਰੇ ਮਨ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਹੋਵੇ ਤੇ ਤੇਰੇ ਭਾਵੇਂ ਮਨ ਦੇ ਦੁੱਖ ਹੋਣ ਤੇ ਭਾਵੇਂ ਸਰੀਰ ਦੇ ਦੁੱਖ ਹੋਣ ਦੁੱਖ ਰੋਗ ਜਿਹੜੇ ਅੰਦਰੋਂ ਅੰਦਰੀ ਪੈਦਾ ਹੋ ਜਾਂਦੇ ਨੇ। ਜੇ ਸਿੱਖ ਜਿਹੜਾ ਹੈ ਉਹ ਭੋਜਨ ਤਾਂ ਗੁਰੂ ਘਰ ਲੰਗਰ ਸਮਝ ਕੇ ਛਕੇ ਵੀ ਇਹ ਵਾਹਿਗੁਰੂ ਤੇ ਤਾਂ ਛਕਣਾ ਹੈ ਤੇ ਫਿਰ ਰੋਗ ਨਹੀਂ ਪੈਦਾ ਹੋਣਗੇ। ਰੋਗ ਕਦੋਂ ਪੈਦਾ ਹੁੰਦੇ ਆ ਜਦੋਂ ਅਸੀਂ ਉਹਨਾਂ ਨੂੰ ਭੋਗ ਸਮਝ ਕੇ ਵੀ ਇਹ ਭੋਗ ਭੋਗਣੇ ਆ ਫਿਰ ਭੋਗੰਗ ਤਾਂ ਰੋਗੰਗ। ਸਤਿਗੁਰ ਸਾਹਿਬ ਜੀ ਨੂੰ ਕਹਿੰਦੇ ਫਿਰ ਤੇਰੇ ਰੋਗ ਹੋਣ ਜਿਹੜੇ ਅੰਦਰੋਂ ਅੰਦਰੀ ਪੈਦਾ ਹੋ ਗਏ ਹੋਣ ਉਹ ਤੇਰੇ ਰੋਗ ਵੀ ਖਤਮ ਤੇ ਉਸ ਤੋਂ ਬਾਅਦ ਸੋਗ। ਸੋਗ ਹੁੰਦਾ ਕਿ ਤੇਰੇ ਉੱਤੇ ਕੋਈ ਮੁਸੀਬਤ ਬਣ ਜਾਵੇ ਕੋਈ ਇਹੋ ਜਿਹਾ ਚਿੰਤਾ ਪੈ ਜਾਵੇ ਤੇ ਤੂੰ ਚਿੱਤ ਉਹਦੇ ਨਾਲ ਜੋੜਨ ਲੱਗ ਪਏ। ਕਲੇਸ਼ ਤਕਰੀਬਨ ਤੌਰ ਦੇ ਉੱਤੇ ਆਮ ਤੌਰ ਤੇ ਇਹ ਗੱਲ ਚਲੋ ਇੱਥੇ ਦਾ ਪਤਾ ਨਹੀਂ ਪੰਜਾਬ ਦੇ ਪਿੰਡਾਂ ਝਗੜਾ ਹੋਵੇ ਨਾ
ਤੇ ਲੋਕੀ ਜਾਹੇ ਕਹਿੰਦੇ ਹੁੰਦੇ ਆ ਵੀ ਕੋਈ ਗੱਲ ਨਹੀਂ, ਇਹ ਤੇ ਹਰ ਕਦੇ ਘਰੇ ਹੋ ਜਾਂਦਾ। ਪਰ ਸਾਹਿਬ ਜੀ ਕਹਿੰਦੇ ਤੇਰੇ ਘਰੋਂ ਦੁੱਖ, ਤੇਰੇ ਘਰੋਂ ਰੋਗ, ਤੇਰੇ ਘਰੋਂ ਸੋਗ, ਤੇਰੇ ਘਰੋਂ ਕਲੇਸ਼ ਨਹੀਂ ਆਉਣਗੇ ਜੇ ਤੇਰੇ ਕੋਲੇ ਉਸ ਵਾਹਿਗੁਰੂ ਦਾ ਨਾਮ, ਉਹਦੇ ਚਰਨ ਹੋਣ। ਗੁਰ ਕੇ ਚਰਨ ਹਿਰਦੇ ਪਰਵੇਸਾ, ਰੋਗ ਸੋਗ ਸਭ ਦੁੱਖ ਬਿਨਾਸੇ, ਉਗਦ ਉਤਰੇ ਸਗਲ ਕਲੇਸ਼ਾ। ਸਾਹਿਬ ਜੀ ਕਹਿੰਦੇ ਇੱਥੇ ਹੀ ਨਹੀਂ, ਨਾਮ ਨਿਧਾਨ ਗਾਵਤ ਗੁਣ ਗੋਬਿੰਦ, ਜਿਹੜਾ ਇਹ ਨਾਮ ਦਾ ਖਜ਼ਾਨਾ ਤੈਨੂੰ ਦਿੱਤਾ ਇਲਾਹੀ ਬਾਣੀ, ਜਿਹੜਾ ਤਿੰਨ ਗੁਰਮੰਤਰ ਨਾਮ ਵਾਹਿਗੁਰੂ ਬਖਸ਼ਿਆ, ਜਿਹੜਾ ਤੈਨੂੰ ਮੂਲ ਮੰਤਰ ਬਖਸ਼ਿਆ, ਕਿੱਡੀ ਵੱਡੀ ਤਾਕਤ ਤੇ ਕੋਟ ਜਨਮ ਕੇ ਕਿਲ ਬਿਖਨਾਸੇ, ਕੋਟ ਤੂੰ ਭਾਵ ਹੈ ਕਰੋੜਾਂ ਜਨਮ, ਤੇਰੇ ਕਰੋੜਾਂ ਜਨਮਾਂ ਕਰਕੇ ਤੇਰੇ ਤੇ ਇਹ ਰੋਗ ਆਉਣੇ ਹੋਣ, ਦੁੱਖ ਆਉਣੇ ਹੋਣ, ਤੂੰ ਵਾਰ ਵਾਰ ਇਹ ਦੁੱਖ ਭੁਜਣਾ ਵੇ। ਕੋਟ ਮੱਜਣ ਇਸ ਨਾਨਾ, ਤੂੰ ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰੇ, ਇਹ ਨਾ ਜਾਣ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨ। ਲੇਕਿਨ ਤੂੰ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਨਾਮ ਨਾਲ ਜੁੜਨ ਵਾਲਾ ਹੋਵੇਂ, ਤੂੰ ਉਹਦੇ ਨਾਮ ਦੇ ਖਜ਼ਾਨੇ ਚੋਂ ਗੁਣ ਗਾਉਣ ਵਾਲਾ ਹੋਵੇਂ, ਇਹ ਸਾਰੇ ਖਤਮ ਕਰਕੇ ਤੈਨੂੰ ਸਹਿਜ ਅਵਸਥਾ, ਸਹਿਜ ਅਵਸਥਾ ਜਿਹੜੀ ਏ ਉਹ ਦੁਨੀਆਂ ਦੀ ਨਹੀਂ ਹੈਗੀ। ਸਹਿਜ ਅਵਸਥਾ ਏ ਕਿ ਸਰੀਰ ਹੈ ਆ, ਪਰ ਸਰੀਰ ਤੋਂ ਇਹ ਅਵਸਥਾ ਉੱਪਰ ਉੱਠ ਗਈ ਏ ਕਿ ਸਰੀਰ ਨੂੰ ਕੋਈ ਕੱਲ ਫੜ ਲਵੇ, ਕੋਈ ਦਿੱਖ ਦੇਣਾ ਸ਼ੁਰੂ ਕਰ ਦੇਵੇ, ਕੋਈ ਆਰੇ ਨਾ ਚੀੜੇ, ਕੋਈ ਰੂਹ ਚ ਬੰਨ ਕੇ ਸਾੜੇ, ਲੇਕਿਨ ਉਹ ਸਰੀਰ ਤੋਂ ਨਿਰਲੇਪ ਹੁੰਦਾ ਹੈ, ਉਹ ਇਲਾਹੀ ਗੁਣ ਗਾਉਂਦਾ ਹੈ। ਔਰ ਸਾਡੇ ਘਰ ਚ ਇਹ ਬਹੁਤ ਵਾਪਰੀ ਹੈ। ਭਾਈ ਮਤੀ ਦਾਸ ਨੂੰ ਆਰੇ ਨਾ ਚੀਰ ਦਿੱਤਾ, ਉਹਨਾਂ ਨੂੰ ਚੀਰਨ ਤੋਂ ਬਾਅਦ ਕਾਜੀ ਅਬਦੁਲ ਵਹਾਬ ਆਇਆ, ਉਹਨੇ ਫਤਵਾ ਜਾਰੀ ਕੀਤਾ ਔਰ ਉਹਦਾ ਕਰਮ ਉਹਨੇ ਪਹਿਲਾਂ ਕੀਤਾ। ਤਵਾਰੀਖ ਕਹਿੰਦੀ ਹੈ ਕਿ ਉਹਨੇ ਪਹਿਲਾਂ ਅੱਗ ਬਾਲ ਕੇ ਦੇਗ ਪਾਣੀ ਦੀ ਉਬਾਲਣੀ ਸ਼ੁਰੂ ਕਰਤੀ, ਜਦੋਂ ਪੂਰਾ ਪਾਣੀ ਜੋਬਣ ਤੇ ਉਭਰ ਰਿਹਾ ਸੀ, ਅੱਗ ਲੜ ਲੜ ਕੇ ਬਰੀ, ਉਦੋਂ ਉਹਨੇ ਭਾਈ ਦਿਆਲ ਦਾਸ ਨੂੰ ਆਖਿਆ ਵੀ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਏ ਤੇ ਦੂਜੇ ਪਾਸੇ ਮੇਰਾ ਦੀਨ ਏ, ਮੇਰੇ ਦੀਨ ਵਾਲੇ ਪਾਸੇ ਤੈਨੂੰ ਹੋਰਾਂ ਮਿਲਣ ਗਈਆਂ, ਜਗੀਰਾਂ ਮਿਲਣ ਗਈਆਂ, ਤੂੰ ਸੁੱਖ ਆਰਾਮ ਭੋਗੇਗਾ, ਲੇਕਿਨ ਜੇ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਪਾਸੇ ਆ ਤੇ ਉਹ ਜਿਹੜੀ ਅੱਗ ਬਲਦੀ ਪਈ ਏ ਤੇ ਪਾਣੀ ਉਬਲਦਾ ਪਿਆ, ਤੈਨੂੰ ਉਹਦੇ ਵਿੱਚ ਪੈਣਾ ਪੈਣਾ। ਪੰਥ ਧਰਤੀ ਦੇ ਬਚਨ ਨੇ ਕਿ ਜਿਹੜਾ ਚਰਨਾਂ ਦੇ ਨਾਲ ਜੁੜਿਆ ਹੋਇਆ ਸੀ, ਜਿਹਨੇ ਉਹਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਸੀ, ਅੱਗ ਬਾਲੀ, ਜਲਾਦ ਨੇ ਪਾਣੀ ਦੇਗ ਦਾ ਖੂਬ ਤਪਾ ਦਿੱਤਾ, ਦਿਆਲ ਦਾਸਾ ਦਾਸਖਾਂ ਤੇਰਾ ਵਿਚਾਰ ਕੀ ਏ, ਸ਼ਾਹੀ ਹੁਕਮ ਮੈਂ ਤੈਨੂੰ ਅੱਖੀ ਵਿਖਾ ਦਿੱਤਾ ਵੀ ਇਹ ਸ਼ਾਹੀ ਹੁਕਮ ਹੈ ਤੇਰੇ ਵਾਸਤੇ ਵੀ ਇਸ ਦੇਗ ਵਿੱਚ ਤੂੰ ਬੈਠਾ। ਤੇ ਤਵਾਰੀ ਦੇ ਪੰਨੇ ਕਹਿੰਦੇ ਆ ਕਿ ਭਾਈ ਦਿਆਲ ਦਾਸ ਮੁੱਖ ਤੋਂ ਕੁਝ ਨਹੀਂ ਬੋਲੇ, ਉਸ ਉੱਬਲਦੀ ਦੇਗ ਵਾਲੇ ਪਾਸੇ ਨੂੰ ਤੁਰ ਪਏ, ਮੱਥੇ ਨੂਰ, ਚਿਹਰੇ ਤੇ ਚੜੀ ਲਾਲੀ ਤੇ ਚੌਂਕੜਾ ਦੇਗ ਦੇ ਵਿੱਚ ਉਹਨੇ ਲਾ ਦਿੱਤਾ ਜਿਹੜਾ ਚਰਨਾਂ ਨਾਲ ਜੁੜਿਆ ਹੋਇਆ ਸੀ।
ਤੇ ਦੁਨੀਆਂ ਨੇ ਆਖਿਆ ਵੀ ਅੱਜ ਕੀ ਮਨਸੂਰ ਏ, ਅੱਜ ਕੀ ਸ਼ੰਤਰੇਬ ਏ, ਕੀ ਸ਼ਰਮਾ ਦੇ ਸਭ ਨੂੰ ਮਾਤ ਪਾਤਾ, ਕੀ ਮਨਸੂਰ ਸਮਸ਼ਤਰੇ ਦੀ ਬਾਤ ਆਖਾਂ, ਮਾਤ ਸਰਮਦ ਨੂੰ ਵੀ ਉਹਨੇ ਪਾ ਦਿੱਤਾ, ਜਿਹੜਾ ਚਰਨਾਂ ਨਾਲ ਜੁੜਿਆ ਹੋਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਭੁਲੇਖਾ ਕੱਢਦਿਆਂ ਇਹਨਾਂ ਨੂੰ ਕਿਸੇ ਨੂੰ ਹੋਏਗਾ ਕਿ ਇਹ ਹੱਠ ਕਰਕੇ ਬੈਠਾ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਪਾਸੇ ਨੂੰ ਮੇਹ ਦੀ ਨਜ਼ਰ ਕਰਕੇ ਭਾਈ ਦਿਆਲਦਾਸ ਨੂੰ ਪੁੱਛਿਆ, ਦੇਗ ਵਿੱਚ ਨਹੀਂ ਜਾਲਿਆ ਪੀੜ ਹੁੰਦੀ, ਪੁੱਛਣ ਲੱਗੇ ਕਿਰਪਾਲੂ ਮਿਹਰਬਾਨ ਹੋ ਕੇ, ਨਾਲੇ ਮਿਹਰ ਲਿਖੀ ਨਾਲੇ ਕਹੇ ਤੂੰ ਦੇਗ ਚ ਬੈਠਾ ਹੈ ਤੈਨੂੰ ਪੀੜ ਨਹੀਂ ਹੁੰਦੀ। ਵਾਂਗ ਆਲੂ ਦੇ ਉਬਲੇ ਸਰੀਰ ਤੇਰਾ ਬੈਠਾ ਫਿਰ ਵੀ ਅੰਤਰ ਧਿਆਨ ਹੋ ਕੇ, ਤੇ ਯਾਦ ਰੱਖੇ ਹੋਏ ਚਰਨਾਂ ਚ ਜੁੜਿਆ ਹੈ ਨਾ ਉਹਦੇ ਅੰਦਰ ਅੱਤ ਦੀ ਨਿਮਰਤਾ ਹੋਏਗੀ। ਇਹ ਸਾਡੇ ਵਰਗੇ ਜਿਹੜੇ ਕਹਿਣਗੇ ਮੈਂ ਇਹ ਕਰਤਾ ਮੈਂ ਇਹ ਕਰਤਾ, ਇਹਦਾ ਮਤਲਬ ਕਿ ਅਸੀਂ ਚਰਨਾਂ ਨਾਲ ਜੁੜੇ ਨਹੀਂ ਹੈ। ਜਿਹੜਾ ਚਰਨਾਂ ਨਾਲ ਜੁੜਿਆ ਹੋਇਆ ਉਹਨੇ ਅੱਗੋਂ ਜਵਾਬ ਦਿੱਤਾ ਕਿ ਮੇਰਾ ਕੁਝ ਨਹੀਂ ਗਾ, ਪੰਜਵੇਂ ਜਾਮੇ ਚ ਤੁਸੀਂ ਹੀ ਸਬਕ ਦਿੱਤਾ, ਹੱਡੀ ਰਚਿਆ ਹੈ ਮੇਰੇ ਗਿਆਨ ਹੋ ਕੇ, ਘਾਟੇ ਵਾਂਝਣੀ ਸੌਦਾ ਲਾਭ ਬਹੁਤਾ ਗਲੀ ਯਾਰ ਦੀ ਨਿਕਲਿਆ ਖਾਲਸਾ ਪ੍ਰਵਾਨ ਹੋ ਕੇ। ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨਾ, ਫਿਰ ਉਹ ਮੰਗਦਾ ਕੀ ਹੈ, ਕਰ ਕਿਰਪਾ ਆਪਣਾ ਦਾਸ ਕੀਨੂੰ। ਉਹ ਨਹੀਂ ਕਹਿੰਦਾ ਮੈਨੂੰ ਵੱਡਾ ਕਰ ਦੇ, ਉਹ ਕਹਿੰਦੇ ਕਿਰਪਾ ਕਰ ਮੈਨੂੰ, ਮੈਨੂੰ ਆਪਣਾ ਦਾਸ ਬਣਾ ਲਾ, ਆਪਣਾ ਸੇਵਾਦਾਰ ਬਣਾ ਲਾ। ਬੰਧਨ ਤੋਰ ਨਿਰਾਰੇ, ਆਹ ਜਿਹੜੇ ਮੈਨੂੰ ਜੀਵ ਦੇ ਬੰਧਨ ਪਏ ਹੋਏ ਨੇ, ਮੋਹ ਦੇ ਬੰਧਨ ਪਏ ਹੋਏ ਨੇ, ਇਹ ਮੇਰੇ ਕੱਟਦੇ, ਮੈਂ ਤੈਨੂੰ ਛੱਡ ਕੇ ਤੇਰੇ ਚਰਨਾਂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਜਾਵਾਂ, ਬਸ ਇੱਕੋ ਕੰਮ ਕਰਾਂ, ਜਪ ਜਪ ਨਾਮ ਜੀਵਾਂ ਤੇਰੀ ਬਾਣੀ ਨਾਨਕ ਦਾਸ ਬਲਹਾਰੇ, ਵੀ ਕੇਵਲ ਤੇਰਾ ਨਾਮ ਤੇਰੀ ਬਾਣੀ ਨੂੰ ਜਪਾਂ, ਕਿਉਂਕਿ ਇਹਨੂੰ ਜਪੇ ਬਿਨਾਂ ਗੋਬਿੰਦ ਚਰਨਨ ਕੋ ਬਲਹਾਰੀ ਭਵਜਲ ਜਗਤ ਨਾ ਜਾਈ ਤਰਨਾ ਹਰ ਜਪ ਜਪ ਪਾਰ ਉਤਾਰੀ, ਵੀ ਤੂੰ ਜਪਣ ਤੋਂ ਬਿਨਾਂ ਉਹਦੇ ਚਰਨਾਂ ਤੋਂ ਬਿਨਾਂ ਆਖੇ ਕਿ ਮੈਂ ਸੰਸਾਰ ਸਮੁੰਦਰ ਨੂੰ ਤਰ ਜਾਵਾਂ, ਸਾਹਿਬ ਜੀ ਕਹਿੰਦੇ ਨਹੀਂ ਹੋ ਸਕਦਾ। ਸਤਿਗੁਰ ਸਾਹਿਬ ਜੀ ਨੇ ਇੱਕ ਫੁਰਮਾਨ ਉਚਾਰਨ ਕੀਤਾ, ਉਹਦੇ ਚ ਚਾਰ ਫੁਰਮਾਨ ਨੇ, ਤਿੰਨ ਫੁਰਮਾਨ ਨੇ ਕਿ ਮੈਂ ਤੇਰੀ ਔਗਣ ਨਹੀਂ ਵਿਚਾਰਾਂਗਾ, ਤੂੰ ਪਹਿਲਾਂ ਕਿੰਨਾ ਹੰਕਾਰ ਵਿੱਚ ਮਸਤਿਆ ਰਿਹਾ ਹੋਵੇਂ, ਤੂੰ ਲੋਭ ਲਾਭ ਵਿੱਚ ਗਰਸਿਆ ਰਿਹਾ ਹੋਵੇਂ, ਤੂੰ ਆਪਣੇ ਧੀਆਂ ਪੁੱਤਰਾਂ ਦੇ ਮੂੰਹ ਦੇ ਵਿੱਚ ਆਪਣੇ ਜਨਮ ਗੁਆ ਦਿੱਤੇ ਹੋਣ, ਅਸੰਖਾਂ ਜਨਮ ਜਿਹੜੇ ਤੈਨੂੰ ਕੀਮਤੀ ਮਿਲੇ ਸੀ ਉਹਨਾਂ ਚ ਭਟਕਦੇ ਹੋਏ ਨੇ, ਤੂੰ ਮਨੁੱਖਾ ਜਨਮ ਵੀ ਆਪਣਾ ਗੁਆ ਦਿੱਤਾ ਹੋਵੇ, ਫਿਰ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਤੂੰ ਧੀਆਂ ਪੁੱਤਰਾਂ ਦੇ ਲਾਲਚ ਚ ਲੱਗ ਕੇ ਉਹਦਾ ਨਾਂ ਕਦੀ ਲਿਆ ਹੀ ਨਾ, ਜਦੋਂ ਤੇਰੇ ਧੀਆਂ ਪੁੱਤਰ ਵੱਡੇ ਹੋਏ ਤੈਨੂੰ ਉਹ ਪੁੱਛਣ ਹੀ ਨਾ, ਤੈਨੂੰ ਪਛਤਾਵਾ ਹੋਇਆ ਕਿ ਜਿਨ੍ਹਾਂ ਦੀ ਖਾਤਰ ਮੈਂ ਕਿਹਾ ਨਾ ਮਾਣੇ ਸਿਰ ਸਾਖ ਖਾਣੇ, ਜਿਨ ਕਾਰਨ ਮੰਤਨ ਜਲਿਆ
ਜਿਨ੍ਹਾਂ ਵਾਸਤੇ ਆਪਣਾ ਮਨ ਤੇ ਤਨ ਸਾੜਿਆ, ਅੱਜ ਉਹ ਵੀ ਨਹੀਂ ਪੁੱਛਦੇ। ਤੈਨੂੰ ਹੁਣ ਪਛਤਾਵਾ ਹੋਵੇ ਕਿ ਤੂੰ ਹੁਣ ਚਰਨ ਕਮਲ ਸਰਨਾਏ ਨਾਨਕ ਆਇਆ, ਤੈਨੂੰ ਉਦੋਂ ਸਮਝ ਆਵੇ ਕਿ ਮੈਂ ਗੁਰੂ ਦੀ ਚਰਨ ਸ਼ਰਨ ਵਿੱਚ ਜਾਵਾਂ। ਦੁੱਤਰ ਭੈ ਸੰਸਾਰ ਆਪ ਤਰਾਇਆ, ਜਿਹੜਾ ਇਹ ਸੰਸਾਰ ਸਮੁੰਦਰ ਤਰਿਆ ਨਹੀਂ ਜਾ ਸਕਦਾ, ਉਹ ਤੈਨੂੰ ਉਹ ਵਾਹਿਗੁਰੂ ਆਪ ਗੁਰੂ ਕਿਰਪਾ ਕੇ ਤਾਰੇਗਾ। ਮਿਰ ਸਾਧ ਸੰਗੇ, ਸਾਧ ਦਾ ਅਰਥ ਗੁਰੂ, ਗੁਰੂ ਦੇ ਸੰਗ ਵਿੱਚ। ਭਜੇ ਸ੍ਰੀ ਤਰ ਕਰ ਅੰਗ ਪ੍ਰਭ ਜੀ ਤਾਰੇ ਆ, ਗੁਰੂ ਨੇ ਤੇਰਾ ਪੱਖ ਤਾਰਿਆ। ਹਰ ਮਾਣ ਲਈਏ ਨਾਮ ਦੀਏ, ਅਵਰ ਕੱਛ ਨਾ ਵਿਚਾਰਿਆ, ਉਹਨੇ ਤੇਰਾ ਕੁਛ ਨਹੀਂ ਵਿਚਾਰਿਆ ਕਿ ਤੂੰ ਪਹਿਲਾਂ ਇੰਨੇ ਜਨਮ ਜਿਹੜੇ ਆ ਉਹ ਗਵਾ ਦਿੱਤੇ ਆ, ਤੂੰ ਹੁਣ ਆਇਆ ਮੇਰੇ ਕੋਲੇ। ਦੁਨੀਆਂ ਦੇ ਲੋਕ ਕਹਿ ਸਕਦੇ ਆ ਕਿ ਇੰਨਾ ਇੰਨਾ ਸਮਾਂ ਪਹਿਲਾਂ ਐਂ ਗਵਾ ਦਿੱਤਾ ਹੋਵੇ, ਪਰ ਉਹ ਕਹਿ ਤੇਰੇ ਆਉਣ ਚ ਦੇਰੀ ਹੋ ਸਕਦੀ ਏ, ਮੇਰੇ ਬਚਣ ਚ ਦੇਰੀ ਨਹੀਂ ਹੋ ਸਕਦੀ। ਹਰ ਹਰ ਚਰਨ ਹਰਦੈ ਉਰ ਧਾਰੈ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਤੂੰ ਉਸ ਵਾਹਿਗੁਰੂ ਨੂੰ ਯਾਦ ਕਰੇ, ਤੇਰੇ ਚਿੱਤ ਵਿੱਚ ਉਹ ਆਵੇ, ਤੇਰੇ ਇਹ ਕਾਰਜ ਤੇ ਤੇਰੀ ਜ਼ਿੰਦਗੀ ਦਾ ਕਾਰਜ। ਸਤਿਗੁਰ ਸਾਹਿਬ ਜੀ ਨੇ ਇੱਕ ਫੁਰਮਾਨ ਬਖਸ਼ਿਆ, ਉਸ ਫੁਰਮਾਨ ਵਿੱਚ ਉਹਦੇ 10 ਬੰਦ ਨੇ, 4 ਨੇ ਕਿ ਤੇਰੇ ਚਿੱਤ ਵਿੱਚ ਉਹ ਵਾਹਿਗੁਰੂ ਦਾ ਨਾਮ ਯਾਦ ਆਵੇ ਤੇ ਤੈਨੂੰ ਉਹ ਵਾਹਿਗੁਰੂ ਅਕਾਲ ਪੁਰਖ ਬਖਸ਼ ਦੇਗਾ, ਤਸਦੀਵੀ ਰਾਜ ਬਖਸ਼ ਦੇਗਾ। 4 ਨੇ ਜੇ ਤੂੰ ਉਸ ਵਾਹਿਗੁਰੂ ਨੂੰ ਭੁੱਲ ਗਿਆ ਤੇ ਤੂੰ ਕਿੱਡਾ ਵੱਡਾ ਹੋਵੇ ਜਾਂ ਦੁਨੀਆਂ ਦੀ ਕਿੱਡੀ ਵੱਡੀ ਤਾਕਤ ਹੋਵੇ, ਤੇ ਤੈਨੂੰ ਉਹ ਘੋਰ ਦੁੱਖਾਂ ਤੋਂ ਬਚਾ ਨਹੀਂ ਸਕੇਗੀ। ਤੇ ਕਿਰਪਾ ਦੀ ਨਿਸ਼ਾਨੀ ਇਹ ਆ ਕਿ ਤੂੰ ਉਹਦੇ ਚਰਨਾਂ ਨਾਲ, ਉਹਦੇ ਨਾਮ ਨਾਲ ਜੁੜ ਜਾਵੇਂ। ਦੁਨੀਆਂ ਦੀਆਂ ਕੌਡੀਆਂ ਆਉਣੀਆਂ ਕਿਰਪਾ ਦੀ ਨਿਸ਼ਾਨੀ ਨਹੀਂ। ਤੇ ਸਤਿਗੁਰ ਸਾਹਿਬ ਦੇ ਬਚਨ ਫਰਮਾਏ ਨੇ ਉਹਦੇ ਵਿੱਚ, ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਕ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਹਰ ਹਰ ਚਰਨ ਹਿਰਦੇ ਉਰ ਧਾਰੇ, ਤੇਰੇ ਚਿੱਤ ਦੇ ਵਿੱਚ ਤੈਨੂੰ ਉਹ ਯਾਦ ਆ ਜਾਏ। ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ, ਸਵਾਰਥ ਸੁਆਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ, ਨਿਹਚਲ ਹੋਵੇ ਰਾਜ। ਤੈਨੂੰ ਉਹ ਅਚਲ ਰਾਜ ਜਿਹੜਾ ਕਦੀ ਟੁੱਟ ਨਹੀਂ ਸਕਦਾ, ਲੇਕਿਨ ਤੇਰੇ ਚਿੱਤ ਵਿੱਚ ਉਸ ਵਾਹਿਗੁਰੂ ਦਾ, ਤੇਰੀ ਜ਼ਿੰਦਗੀ ਦਾ ਕਾਰਜ ਜਿਹੜਾ ਹੈ ਉਹ। ਤਾਹੀ ਭਗਤ ਕਬੀਰ, ਚਮਰ ਚਰਨ ਕਮਲ ਕੀ ਮੌਜ ਕਹੋ, ਕਹੋ ਕੈਸੇ ਅਨੁਮਾਨ। ਨੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਜਿਹੜੀ ਚਰਨਾਂ ਦੀ ਬਖਸ਼ਿਸ਼ ਏ, ਉਹਨੂੰ ਆਖਿਓ ਕਿ ਬਿਆਨ ਕਰ ਦੇਵੇ, ਤੇ ਕਬੀਰ ਸਾਹਿਬ ਕਹਿੰਦੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਏਡੀ ਵੱਡੀ ਬਖਸ਼ਿਸ਼। ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਸਤ ਕੁਟੁੰਬ ਪਲੇਟਿਆ, ਕਦੇ ਹਰ ਕਦੇ ਸੋਗ, ਗੌਣ ਕਰੇ ਚੌਂ ਕੁੰਟਕਾ, ਘੜੀ ਨਾ ਬੈਸਣ ਸੋਏ,
चित आवे उस पार ब्रह्म, तन मन शीतल होए। जदों असी बारह माह दा पढ़दे हां सतगुर सावण सरसी कामणी, चरण कमल स्यो प्यार, मन तंगरता सच रंग, इको नाम आधार। तेरा मन ते तेरा तन त्यावे ते फिर वह तेरी जिंदगी दे कार्य जेड़े आ वह भी सफल। पुन दान पूजा परमेसर, हर कीर्त तत भी चारे। दुनिया च ऋषिया मुनिया ने कहा सी आओ इना पुन करो, इना दान करो, इना तीर्थां ते नाओ। लेकिन साढ़े घर आवाज आई है सजना, ये उस माया दी उस तृष्णा दी रैयत है। जे तू आखे कि पुन दान ना, पुन दान वर्त पूजा नेम जेड़े ओ नेम करने आ, जेड़े ओ तू पुन करने आ वर्त रखने आ, सब तां की ही रैयत है। आद के ब्याद के उपाद के त्रै दोख होते, एक तेरो नाम ही बचियत है। इस करके साडे घरे पुन केड़ा है, दान केड़ा है, पूजा केड़ी है। परमेसर हर कीर्त तत् विचारे, जिहड़ी उस वाहिगुरु दे दित्ते होए नाम नाल ओदी कीर्ति करनी है, ओदा जस गाउणा है, इसे ओदे नाम नूं धारण करना है। ते ओदा नाम धारण कीता ते जिहड़े तैनूं लुट रहे ना इह अपने आप चले जाणे। गुर का शब्द रिद अंतर धारै, पंच जना स्यो संग निवारै, दस इंद्री का राखे वास, तां कि आत्मै होए प्रगास। इस वास्ते उहदे चरणां नूं धारण वास्ते की कर, गुण गावत, उहदे गुण गा। जिवें जिवें गुण गाएगा अतुल सुख पाया, तुल तुलिया जाना भी इना के अतुल जिनू बयान ना किया जाए, एहो जा सुख प्राप्त होएगा कि तू आखे कि मैं अनंता मार रहा, पर उहदे सुख नू बयान नहीं किया जा सकता। ठाकुर अगम अपारे, वो वाहेगुरु अकाल पुरख अगम है। दुनिया के किसी रैबर ने किसी ऋषि मुनि ने अपनी रैयत नूं अपने अर्गा अगम नहीं बनाया, पर धन गुरु नानक साहब महाराज साहब ने यह पहली बारी होया सी जिदन सतगुर साहब जी ने बाबा लहणा जी नूं अपने सिंघासन ते बिठाया, अपना रूप बना दिता। अजे उदू अजे भी भुलेखा सी भी खरे धन गुरु अंगद साहब महाराज साहब को यह रूप पाया। लेकिन जो कलगीधर पातशाह ने कृपा की 1699 दी विसाखी नूं खंडे बाटे की अमृत दात बख्शी, पंज प्यारे साजे, ते उनू खालसा आख्या, ते आख्या हुण जिहड़ा खालसा है ये मेरा रूप है। गल वखरी कि असी इस बख्शिश लैण नूं तैयार नहीं, खालसा मेरो रूप है खास, खालसे में हो करो निवास, खालसा मेरो मुख है अंगा, खालसे के हूं साध साध संगा। इहदे विच जाके अगे फरमाउंदे ने, खालसा मेरा सतगुर पूरा, खालसा मेरा सज्जन सूरा, खालसा मेरा बुद्ध और ज्ञान, खालसे का हो धरों ध्यान, शेष रशन सार्थ सी बुद्ध, तदपन वर्णत उपमा बुद्ध, रोम रोम जे रसना पाऊं, तद खालसा जस तय गाऊं।
ਮੈਂ ਉਹਨੂੰ ਆਪਣੇ ਅਰਗਾ ਅਗੰਮ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਿੰਘ ਹੈ ਵੀ ਅਗੰਮ ਅਪਾਰ ਅਨੰਤ ਉਹ ਗੁਰੂ ਅਗਾਮੇ ਵਾਹਿਗੁਰੂ ਅਗਾਮੇ ਤੂੰ ਵੀ ਅਗੰਤ ਹੋਏਗਾ ਇਹੋ ਜਿਹਾ ਸੁੱਖ ਪਾਏਗਾ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾ ਵਿਚਾਰੇ ਕਿ ਜਿਹਨੂੰ ਆਪਣਾ ਕਰ ਲਿਆ ਉਹਦਾ ਬਾਅਦ ਚ ਉਹਨੇ ਕੋਈ ਲੇਖਾ ਨਹੀਂ ਕੀਤਾ ਕਿ ਇਹ ਪਹਿਲਾਂ ਕੀਤੇ ਕਿ ਲੇਕਿਨ ਆਖਿਆ ਇਸ ਘਰ ਚ ਆਇਆ ਅੱਜ ਤੂੰ ਤੇਰਾ ਜੀਵਨ ਜਿਹੜਾ ਉਹ ਬਦਲੀ ਹੁਣ ਤੂੰ ਇਸ ਪਾਸੇ ਤੁਰਨਾ ਇਸੇ ਕਰਕੇ ਹੀ ਸਮੇਂ ਦੀ ਹਕੂਮਤ ਗੁਰੂ ਹਰਗੋਬਿੰਦ ਸਿੰਘ ਸ਼ਿਕਾਇਤਾਂ ਕਰਦੀ ਸੀ ਕਿ ਇਹਨਾਂ ਨੇ ਚੋਰ ਡਾਕੂ ਰੱਖ ਰਹੇ ਨੇ ਤੇ ਸਤਿਗੁਰ ਨੇ ਕਿਰਪਾ ਕੀਤੀ ਸੀ ਉਹਨਾਂ ਸਾਰਿਆਂ ਚੋਰ ਡਾਕੂਆਂ ਨੂੰ ਤਾਰ ਕੇ ਤੇ ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਉਹਨਾਂ ਨੂੰ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ ਤੇ ਉਹ ਇਲਾਹੀ ਕੌਤਕ ਇਸ ਦੁਨੀਆਂ ਦੇ ਉੱਤੇ ਕਰ ਗਏ ਇਹ ਨਹੀਂ ਵਿਚਾਰਿਆ ਕਿ ਇਹ ਪਹਿਲਾਂ ਚੋਰ ਸੀ ਡਾਕੂ ਸੀ ਆਖਿਆ ਜਿਹੜਾ ਉਹਦੇ ਚਰਨਾਂ ਚ ਆਇਆ ਉਹ ਭਾਵੇਂ ਚੋਰ ਆਇਆ ਉਹਦੀ ਚੋਰੀ ਛੁਡਾ ਦਿੱਤੀ ਤੇ ਅੱਠਵੇਂ ਜਾਮੇ ਦੇ ਵਿੱਚ ਇਹ ਬੜੀ ਬਖਸ਼ਿਸ਼ ਕੀਤੀ ਕਿ ਜੇ ਤੰਬਾਕੂ ਪੀਣ ਵਾਲੇ ਜੰਜੂਰ ਆਏ ਤੇ ਗੁਰੂ ਸਾਹਿਬ ਦਰਸ਼ਨ ਹੋਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਆਖਿਆ ਇਹਦੀ ਸੇਵਾ ਮਨਜ਼ੂਰ ਨਹੀਂ ਤੇ ਉਹਨੇ ਉਦੋਂ ਹੀ ਕੰਨਾਂ ਨੂੰ ਹੱਥ ਲਾ ਦਿੱਤੇ ਆਖਿਆ ਦਾਤਿਆ ਅੱਜ ਤੋਂ ਬਾਅਦ ਤੰਬਾਕੂ ਨੂੰ ਹੱਥ ਨਹੀਂ ਲਾਵਾਂਗਾ ਬਖਸ਼ ਲਈ ਤੇ ਉਹ ਭਾਈ ਜੰਜੂਆ ਬਣ ਗਿਆ ਨੱਚਣ ਵਾਲੇ ਭੀਮਾ ਫਕੀਰੀਆ ਆਏ ਆਖਿਆ ਇਸ ਘਰ ਤੇ ਨੱਚਣਾ ਮਨਜ਼ੂਰ ਨਹੀਂ ਇਸ ਕਰਕੇ ਇਹਨਾਂ ਨੂੰ ਆਖਿਆ ਕਿ ਬੰਦ ਕਰੋ ਇਸ ਘਰ ਤੋਂ ਮਨਜ਼ੂਰ ਨਹੀਂ ਪਰ ਧੰਨ ਗੁਰੂ ਬਾਲਾ ਪ੍ਰੀਤਮ ਦੇ ਦੀਦਾਰ ਕੀਤੇ ਨੇ ਆਖਿਆ ਤੋਬਾ ਅੱਜ ਤੋਂ ਬਾਅਦ ਕਿਤੇ ਵੀ ਨਹੀਂ ਨੱਚਾਂਗੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਦੀ ਕਿਰਪਾ ਹੋ ਗਈ ਹਰ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਜੇ ਕੁੜੀ ਮਹਾਰਾਜਾ ਰਾਵਣ ਜਾਰਾ ਆਇਆ ਵੀ ਰਝਾ ਲਵਾਂਗਾ ਸਤਿਗੁਰ ਸਾਹਿਬ ਜੀ ਨੇ ਭੇਟਾ ਮੋੜ ਦਿੱਤੀ ਕੋਈ ਹੋਰ ਹੁੰਦਾ ਕਹਿੰਦਾ ਇੰਨੀ ਧਨ ਦੌਲਤ ਆਇਆ ਲੈ ਕੇ ਰੱਖ ਲਵਾਂ ਤੇ ਜਦੋਂ ਭੇਟਾ ਮੋੜ ਦਿੱਤੀ ਸਾਲ ਬਾਅਦ 25 ਦਾ ਜਨਮ ਹੋਇਆ ਆਖਿਆ ਦਾਤਿਆ ਬਖਸ਼ ਲਵੀ ਇਹ ਤੋਂ ਬਾਅਦ ਇਹ ਨਹੀਂ ਕਰਾਂਗਾ ਸਾਹਿਬ ਜੀ ਕਹਿੰਦੇ ਜਦੋਂ ਤੂੰ ਉਹਦਾ ਹੋ ਜਾਵੇਂ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾਂ ਹਰ ਨਾਨਕ ਕੰਠ ਮਝਾਰੇ ਸਤਿਗੁਰ ਸਾਹਿਬ ਜੀ ਨੇ ਕਿਹਾ ਕਿ ਜੇ ਤੂੰ ਇਹ ਜ਼ਿੰਦਗੀ ਦੀ ਬਾਜ਼ੀ ਜਿੱਤਣਾ ਚਾਹੁੰਦਾ ਹੈ ਤੇ ਤੈਨੂੰ ਜਪਣਾ ਪੈਣਾ ਹਰ ਕਾ ਜਾਪ ਜਪੋ ਜਪ ਜਪਣੇ ਉਸ ਵਾਹਿਗੁਰੂ ਦਾ ਜਾਪ ਜਿਹੜਾ ਹੈ ਜਪਣਾ ਵਾਹਿਗੁਰੂ ਅੱਜ ਸਾਡੇ ਕੋਈ ਸੱਜਣ ਨਾ ਜਪਣ ਦੇ ਵਿਰੋਧੀ ਹੋ ਗਏ ਨੇ ਤੇ ਉਹ ਗੁਰਬਾਣੀ ਪਤਾ ਨਹੀਂ ਜਾਣ ਕੇ ਤੇ ਪਤਾ ਨਹੀਂ ਗੁਰਬਾਣੀ ਵਿਆਕਰਨ ਜਾਣਦੇ ਨਹੀਂ ਹੈਗੇ ਉਹ ਮੀਡੀਆ ਤੇ ਪ੍ਰਚਾਰ ਕਰ ਰਹੇ ਨੇ ਕਿ ਜਪੋ ਦਾ ਅਰਥ ਸਮਝਣਾ ਉਹਨਾਂ ਨੂੰ ਨਾ ਤਾਂ ਇਹ ਗਿਆਨ ਹੈ ਨਹੀਂ ਵੀ ਜਿਹੜੇ ਸਤਿਗੁਰ ਸਾਹਿਬ ਜੀ ਨੇ ਔਂਕੜ ਤੇ ਸਿਹਾਰੀਆਂ ਲਾਈਆਂ ਉਹ ਕਾਹਦੇ ਵਾਸਤੇ ਲਾਈਆਂ ਉਹ ਇੱਕ ਪੰਕਤੀ ਲੈ ਲੈਂਦੇ ਆ ਜਿਵੇਂ ਉਹਨਾਂ ਨੇ ਇੱਕ ਪੰਕਤੀ ਲਈ ਐਸਾ ਗਿਆਨ ਜਪੋ ਮਨ ਮੇਰੇ ਉਹ ਕਹਿੰਦੇ ਵੇਖੋ ਜੀ ਗਿਆਨ ਜਿਪੜ ਹੋ ਜਾਂਦਾ ਨਹੀਂ ਗਿਆਨ ਤੇ ਵਿਸ਼ਰਾਮ ਦੇ ਨਾ ਗਿਆਨ ਦੇ ਨੰਨੇ ਨੂੰ ਔਂਕੜ ਲੱਗਾ ਹੋਇਆ ਹੈ ਵੀ ਇਹੋ ਜਿਹਾ ਗਿਆਨ ਹੋਵੇ ਕਿ ਉਹ ਗਿਆਨ ਹੋਵੇ ਜਿਹੜਾ ਤੇਰਾ ਮਨ ਜਿਹੜਾ ਉਹ ਜਪਣ ਲੱਗ ਪਵੇ ਹੋਵੋ ਚਾਕਰ ਸਾਚੇ ਕੇਰੇ ਬਾਈ ਜਿਤਨਾ ਜਾਣਾ ਹਰ ਕਾ ਜਾਪ ਜਪੋ ਜਪ ਜਪਣੇ ਜੀਤ ਆਹੋ ਵਸੋ ਘਰ ਆਪਣੇ ਜੇ ਜਪੇਗਾ ਤੇ ਜ਼ਿੰਦਗੀ ਦੀ ਬਾਜ਼ੀ ਜਿੱਤੇਗਾ ਲੱਖ 84 ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ ਤੇ ਜੇ ਨਾ ਜਪਿਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ ਜਿਹੜੀ ਰਸਨਾ ਜਿਹੜਾ ਮਨ ਨਾਮ ਨਹੀਂ ਜਪਦਾ ਜਿੰਨਾ ਬਰੀਕ ਤੇਲੇ ਇਉਂ ਤੈਨੂੰ ਸਜ਼ਾ ਮਿਲੇ
ਤੇ ਸਤਿਗੁਰ ਸਾਹਿਬ ਜੀ ਨੇ ਇਸ ਵਾਸਤੇ ਸਾਨੂੰ ਨਾਮ ਚਰਨ ਦਿੱਤਾ ਹੈ ਕਿ ਤੂੰ ਅੰਮ੍ਰਿਤ ਵੇਲੇ ਉੱਠਦਾ ਹੀ ਹੋਵੇਂ ਤੇ ਤੂੰ ਜਪਦਾ ਹੋਵੇਂ। ਜੇ ਜਪੇਗਾ ਫਿਰ ਤੇਰੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪੇ ਮੇਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਪਰੀਆਂ ਸਭ ਦੋ ਤਗਾਵੋ ਹਰੀ ਕੇਰਾ ਕਹਿ ਨਾਨਕ ਆਨੰਦ ਹੋਵਾ ਏ ਮਨ ਮੇਰਿਆ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਉਹ ਕਰੇ ਤੇਰਾ ਸਭਨਾ ਗੱਲਾਂ ਸਮਰੱਥ ਸੁਆਮੀ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਰਤਾ ਤੇਰਾ ਸਭ ਕੁਛ ਹੈ ਸਦਾ ਸਿਫਤ ਸਲਾਹ ਤੇਰੀ ਨਾਮ ਜਿਨਕੇ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਹਿ ਨਾਨਕ ਸੁਣੋ ਸੰਤੋ ਅਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਪੰਚ ਦੂਤ ਤੁਧ ਵਾਸ ਕੀਤੇ ਤੁਰ ਕਰਮ ਪਾਇਆ ਤੁਧ ਜਿਨ ਕੋ ਕਹਿ ਨਾਨਕ ਤਹਿ

दुख रोग संताप उतरे।

0: ਪਰ
1: ਬਿਨ ਵਣਤ ਨਾਨਕ ਗੁਰ ਚਰਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਾਂ ਨਾਰਿਆਂ ਨਾਲ ਚਰਵਾਏ।

ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ

ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇ ਮਾਸਾ ਕੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ

ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰਮ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰ

ਦਿਨ ਆਪਦੇ ਭਾਣ ਵਿੱਚ ਬਾਣੀ ਪੜਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਭਾਈ ਹੀਰਾ ਸਿੰਘ ਸਮੂਹ ਪਰਿਵਾਰ ਵੱਲੋਂ ਆਪਣੀਆਂ ਬੱਚੀਆਂ ਦੇ ਜਨਮ ਦਿਨ ਤੇ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਬੱਚਿਆਂ ਨੂੰ ਗੁਰਮਤ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ, ਆਪਣੇ ਦਰ ਕਰਦੀਆਂ ਸੇਵਾਵਾਂ ਦੇ ਨਾਲ ਜੋੜ ਕੇ ਰੱਖਣਾ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਸੱਚੇ ਪਾਤਸ਼ਾਹ ਜੀ, ਸਮੂਹ ਪਰਿਵਾਰ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ

ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ। ਸੋ ਹੁਣ ਜੋ ਕੱਲ੍ਹ ਤੋਂ ਸਮੂਹ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਅਤੇ ਪੰਥ ਦੇ ਮਹਾਨ ਸੂਰਬੀਰ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਦਾ ਸ਼ਹੀਦੀ ਦਿਹਾੜੇ ਮਨਾਉਂਦਿਆਂ ਹੋਇਆਂ ਪੰਜ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ। ਉਹਨਾਂ ਦੇ ਮਾਧੀ ਅਰਦਾਸ ਹੋਵੇਗੀ। ਜਿਨ੍ਹਾਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਲਈ ਗਈ ਹੈ ਉਹ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਪ੍ਰਾਣ ਸੁਖ ਇਸ ਮਨ ਕੋ ਬਰਤਨ ਇਹ ਹਮਾਰੇ ਰਹਾਉ। ਨਾਮ ਜਾਤ ਨਾਮ ਮੇਰੀ ਪਤ ਹੈ, ਨਾਮ ਮੇਰੇ ਪਰਵਾਰੈ, ਨਾਮ ਸਿਖਾਈ ਸਦਾ ਮੇਰੇ ਸੰਗ, ਹਰ ਨਾਮ ਮੋਕੋ ਨਿਸਤਾਰੈ। ਵਿਖੇ ਬਿਲਾਸ ਕਹੀਅਤ ਬਹੁ ਤੇਰੇ, ਚਲਤ ਨ ਕਛੂ ਸੰਘਾਰੈ, ਇਸ਼ਟ ਮੀਤ ਨਾਮ।

ਮੁੱਖ ਉਜਲਮਲ ਨਿਰਮਲ ਹੋਈ ਹੈ। ਤੇਰੋ ਰਹਿ ਇਹਾਂ ਉਹਾਂ ਲੋਗ ਰਹਾਓ, ਚਰਨ ਪਖਾਰ ਕਰੋ ਗੁਰਸੇਵਾ, ਮਨੈ ਚਰਾਵੋ ਭੋਗ, ਛਾੜ ਆਪਤ ਬਾਦ ਅਹੰਕਾਰਾ, ਮਾਨ ਸੋਈ ਜੋ ਹੋਗ, ਸੰਤ ਟਹਿਲ ਸੋਈ ਹੈ ਲਾਗਾ, ਜਿਸ ਮਸਤਕ

ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭੈ ਦਿਆਲਾ ਸਿਵ ਕੈ ਬਾਣ ਸਿਰ ਕਾਟਿਓ ਰਹਾਓ ਕਾਲ ਜਾਲ ਜਮ ਜੋਹੇ ਨ ਸਾਕੈ ਸੱਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਛ ਨ ਖੁੱਟਤ ਨਾਹੀ ਨਰਾਮ ਰਤਨ ਤਨ ਖਾਟਿਓ ਭਸਮਾ ਭੂਤ ਹੁਆ ਖਿਨ ਭੀਤਰ ਆਪਣਾ ਕੀਆ ਪਾਇਆ ਅਗੰਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲਬ ਖਰੇ ਸਾਧ ਸੰਗ ਭਜਨ ਕਰ ਸੁਆਮੀ ਢਾਕਨ ਕੋਈ ਕਹਰੇ ਰਹਾਓ ਅਨਕ ਛਿਦਰ ਬੁਹਤ ਕੇ ਛੁਟਕਤ ਥਾਮ ਨ ਜਾਹੀ ਕਰੇ ਜਿਸ ਕਾ ਬੁਹਤ

ਨਾਨਕ ਸਰਨ ਪਰੇ ਦੁਖ ਭੰਜਨ ਜਾਂ ਕਾ ਵੱਡ ਪ੍ਰਤਾਪ ਟੂਡੀ ਮਹੱਲਾ ਪੰਜਵਾਂ ਸੁਵਾਮੀ ਸਰਨ ਪਰੇ ਉਧਰ ਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਦ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੂਡੀ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ

ਲੁਬੜਿਓ ਨਿਹ ਭਾਗੜੋ ਮਹ ਪਾਹੇ ਸੰਜੂਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲ ਪਰਾਸ਼ਤ ਮਿਟਿਓ ਰੇ ਜਾਂ ਕੋ ਲਹਿਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਧੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੁੱਖ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਓ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰੈ ਦੀਨ ਰੂਪ ਅਨੁਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ ਪੇਖਣ ਲਾਲਨ ਪਾਟ ਬੀਚ ਖੋਏ ਅਨੰਦ ਚਿਤਾ ਹਰ ਖੇ ਪਤੀਨ ਜਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਓ ਪ੍ਰਾਣ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਭ ਕੀਤ ਬਾਟ ਕਾਟ ਤੋਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਪਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਖ ਹੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਓ ਖੋਵੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰੈ ਅਮਰ ਦ੍ਰਿਸ਼ਟ ਤਾਰੋ ਪ੍ਰਭ ਮਾਨ ਆਠ ਪੈਰ ਰਸਨਾ ਗੁਣ ਗਾਵੈ ਜਸ ਪੂਰ ਅਘਾਵੈ ਸਮਰੱਥ ਕਾਨ ਤੇਰੀ ਸਰਣ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦਹਿ ਦਿਸ ਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵ ਹੈ ਕਰਤੇ ਸੇਜਨ ਕਭੂ ਨ ਮਰਤੇ ਝੂਰ ਧੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੂਰ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਕੋ ਦਰਸ਼ਨ ਦੇਖਣ

ਹਰ ਨਾਨਕ ਕੰਠ ਮਝਾਰੀ ਟੋਡੀ ਮਹੱਲਾ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਧਮਾਈ ਉਰਜਿਓ ਕਨ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਓ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸਿਉਂ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬ ਹੂੰ ਹੋਤ ਜੂ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੂਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇੱਕ

ਪਾਏ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੇ ਛਪਾਇਓ ਰਹਾਓ। ਪੰਡਤ ਹੋਏ ਕਹਿ ਬੇਦ ਬਖਾਨੈ, ਮੂਰਖ ਨਾਮ ਦਿਓ ਰਾਮੈ ਜਾਣੈ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭਏ ਰਾਮ ਕਹਿਤ ਹੀ ਰਹਾਓ। ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ, ਏਕਾਦਸੀ ਵਰਤ ਰਹੇ ਕਾਹੇ ਕੋ ਤੀਰਥ ਜਾਈ। ਭਨਤ ਨਾਮ ਦਿਓ ਸੁਕਿਰਤ ਸੁਮਤ ਪਏ, ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਏ। ਤੀਨ ਛੰਦੈ ਖੇਲ ਆਛੈ ਰਹਾਓ, ਕੁਬਾਰ ਕੇ ਕਰ ਹਾਂਡੀ ਆਛੈ, ਰਾਜਾ ਕੇ ਕਰ ਸਾਂਡੀ ਗੋ, ਬਾਮਨ ਕੇ ਕਰ ਰਾਂਡੀ ਆਛੈ, ਰਾਂਡੀ ਸਾਂਡੀ ਹਾਂਡੀ।

ਬ੍ਰਿਧ ਬੁੱਧ ਸਿੱਧ ਸੁਖ ਪਾਵੈ ਭਜ ਗੁਰਮਤਿ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਨ ਜਸ ਉੱਤਮ ਖੜ ਦਰਸ਼ਨ ਗਾਵੈ ਰਾਮ ਸ਼ੰਕਰ ਕਰੋੜ ਤੇ ਤਿਸ ਧਿਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰਵ ਜਸ ਗਾਵੈ ਸਭ ਗਾਵਤ ਜੇ ਤੋ ਪਾਮ ਨਾਨਕ ਕਿਰਪਾ ਕਰੀ ਹਰ ਜਨ ਕੋ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਰ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦੇਵਾਇਓ ਰਹਾਓ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਖਿਨ ਕਿੰਚਤ ਕਿਰਪਾ ਕਰੀ ਜਗਦੀਸਰ ਤਬ ਹਰ ਹਰ ਹਰ ਜਸ ਧਿਆਇਓ ਜਨ ਨਾਨਕ ਕੋ ਹਰ ਭੇਟੇ ਸੁਆਮੀ ਦੁਖ ਹੋਮੈ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਓ ਜੋ ਕਿਛ ਕਰੇ ਸੋ ਆਪੇ

ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰਾਪੇ ਚਗਰ ਚੁਕਾਵੈ ਬੈਰਾੜੀ ਮਹੱਲਾ ਚੌਥਾ ਜਪਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੈ ਹਰ ਭਵਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਹੈ ਬਸਤ ਸੁਆਮੀ ਹਰ ਪੋ ਹਰ ਨਿਰਪੋ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨ ਆਵੈ ਹਰ ਲਾਦਾ ਗੁਰ ਵਿਚਾਰਾ ਹਰਾਪੇ ਸਾਹੋ ਸਰਾਫ ਰਤਨ ਹੀਰਾ ਹਰਾਪ ਕੀ ਆਪ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਬਿਹਾਜੈ ਸੋ ਸਾਹੋ ਸੱਚਾ ਬਣਜਾਰਾ ਬੈਰਾੜੀ ਮਹੱਲਾ ਚੌਥਾ ਜਪਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਏ ਸੁਖਦਾਤਾ ਜਾਂ ਕਾ ਅੰਤ ਨ ਪਾਰਾ ਵਾਰਾ ਰਹਾਉ ਅਗਨ ਕੁੰਟ ਮੈਂ ਉਰਦ ਲਿਬ ਲਾਗਾ ਹਰ ਰਾਖੈ ਉਦਰ ਮੁਝਾਰਾ ਸੋ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਜਾਂ ਕੇ ਹਿਰਦੇ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਅਧਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੈ ਸੋਈ ਫਲ ਪਾਵ ਹੈ ਫਿਰ ਦੁੱਖ ਨਾ ਲਾਗੇ ਆਏ ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਣ ਤੁਮਾਰੀ ਹਰ ਜੀਓ ਭਾਵੈ ਤਿਵੈ ਛਡਾਏ ਰਾਗ ਬੈਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦੇਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਰਾਗ ਤਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸਹਿ ਭੰਗ ਗੁਰ ਪ੍ਰਸਾਦ ਜਕ ਅਰਜ਼ ਗੁਪਤਮ ਪੇਸ ਤੋ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆਂ ਮਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸੁਰ ਮੋਇ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾ ਦਾਨੀ ਰਹਾਉ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸ ਸੰਗੀਰ ਆਖਰ ਬੇਅਫਤਮ ਕਸ ਨ ਦਾਰਦ ਚੂੰ ਸ਼ਬਦ ਤਕਬੀਰ ਸਭ ਰੋਜ਼ ਗਸਤਮ ਦਰਹਵਾ ਕਰਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਚਿਨੀ ਅਹਿਵਾਲ ਬਦ ਬਖਤ ਅਮਚੂ ਹਮਚੂ ਬਖੀਲ ਗਾਫਲ ਬੇ ਨਜ਼ਰ ਬੇਬਾਕ ਨਾਨਕ ਬੁਗਦ ਜੰਤੁਰਾਂ ਤੇਰੇ ਚਾਕਰਾਂ ਪਾ ਖਾਕ ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂ

तो दर्शन की करो सुमाई, मैं दर मांगत भिख्या पाई रहाओ। किसर कुसुम मिर्ग में हरणा सर्ब शरीरी चढ़ना, चंदन भगतां जोत नहीं सर्ब परमल करना। केपट पांडा कहे न कोए, ऐसा भगत वर्ण में हुए। तेरे नाम निवे रहे लिब लाए, नानक तिन दर भिख्या पाए। तलंग महला पहला कर तीजा, एक ओंकार सतगुर प्रसाद। इहो तन माया पाया प्यारे, लीतड़ा लंबन गाए। मेरे कांतना पावे चोलड़ा प्यारे, क्यों धन से जे जाए। हों कुरबाने जाओ मेहरबाना, हों कुरबाने जाओ, हों कुरबाने जाओ। तना के लैन जो तेरा नाऊ, लैन जो तेरा नाओ। तना के हों सत कुरबाने जाओ, रहाओ काया। रंगण जे थिए प्यारे पाइए नाओ मजीठ, रंगण वाला जे रंगे साहेब ऐसा रंग ना डीठ। जिनके चोले रतले प्यारे, कंत तना के पास। धूड़ तना की जे मिले जी, कहो नानक की अरदास। आपे साजे आपे रंगे, आपे नदर करे, नानक अमन कांते पावे आपे ही रावे। तलंग महला पहला, यानड़िए मनड़ा काहे करे, आपनड़े कर हर रंगो की ना मान है। सौ नेड़ा तन कमलिए, बाहर क्या ढूंढै। पह किया दे सलाइया नानी, भाव का कर सिगारो। ता सुहागण जानी लागी, जा सो धरे प्यारो। यानी बाली क्या करे, जा तन कंत न पावे। करण पला करे बहु तेरे, सा तन महल न पावे। गिणकर्मा कुछ पाइये नाही, जे बहु तेरा तावे। लाभ लोभ अहंकार की माती, माया महिसमाणी। इन्नी बाती सो पाइये नाही, पई कामण ए आनी। जाए पूछ सुहागणी वाह, किन्नी बाती सो पाइये। जो किश करे सो भला कर मानिए, हिकमत हुकम चुकाइए। जा कह प्रेम पदार्थ पाइये, तो चरणी चित लाइए। सोह कह सो कीजे, तनो मनो दीजे ऐसा परम लाइए। एव कह सुहागणी भैणे, इन्नी बाती सोह पाइये। आप गवाइए ता सोह पाइये, और कैसी चतुराई। सो नदर कर देखे सो दिन लेखे, कामण नो निध पाई। अपने कंत प्यारी सा सुहागण, नानक सा सबराई। ऐसे रंग राती सहज की माती, अहन सपाई समाणी। सुंदर सह सरूपे चिखण, कहिए सा सियाणी। तिलंग महला पहला, जैसी में आवे खसम की बाणी। तैसला करी ज्ञान वे लालो, पाप की जंज लै काबलू। धाया जोरी मंगे दान वे लालो, सरम धर्म दो छप खलोए। कूड़ फिरे प्रधान वे लालो, काजियां बामणा की गल थकी। अगन पड़े सह अगद पड़े सैतान वे लालो। मुसलमानियां पढ़े कतेबा, खष्ट में करे खुदाए वे लालो। जात सुनाती होर हिदबाणियां, ए पी लेखे लाए वे लालो। खून के सोहले गावे नानक, रत का कुंगू पाए वे लालो। साहिब के गुण नानक गावे, मास पुरी बिच आख मसूला। जिन्हो पाई रंग रवाई, बैठा वेखै वख अकेला। सच्चा सो साहिब सच तपावस, सचड़ा न्याओ करेग मसूला। काया कपड़ टुकट खोसी, हिंदुस्तान समालसी बोला। आवन अठत्र जान स्थान वै, होर पी उठसी मर्द का चेला। सच की बाणी नानक आखे, सच सुनाए सी सच की बेला। तलंग महला चौथा कर दूजा, एक ओंकार सतगुर प्रसाद। सब आए हुक्म खसमाओ, हुक्म सब वर्तनी। सच्चा साहेब साचा खेल सब हरतनी। सलाह सच सब ऊपर हरतनी, जिस नाही कोई श्री किस लेखे। हो गनी रहाओ पौन पानी धरती एकास, कर मंदिर हर बनी विच वरते नानक। आप झूठ कहो क्या गनी, तलंग महला चौथा। नित निफल कर्म कमाए बभावे, दुर्मतियां जब आने। बल वंच कर झूठ तब जाने, जग जितियां। ऐसी बाजी सहसार न चेते, हर नामा खिन में बिन सह झूठ। मेरे मन त्याए रामा रहाओ, सा वेला चित न आवे जिताए। कंट काल ग्रस तिस नानक लय छाए, जिस कृपा कर हिरदय बसै। तलंग महला पंजमा कर पहला, एक ओंकार सतगुर प्रसाद। खाक नूर करदम आलम दुनियाए, असमान जिनमी दरखत आ पैदाइश खुदाए। बंदे चश्म दीदंग फैनाए, दुनिया मुर्दार खुरदनी गाफल हवाए। रहाओ गैवान हवान हराम कुस्तनी, मुर्दार बखराए। दिल कबज कबदा कादरो, दो जग सजाए। बली नियामत बिरादरा दरबार मिलखनाए। अज जब अतराय बस्तनी, तब चे कारे बिदाए। हवाल मालूम करदंग पाक, अल्लाह बुगो नानक अरदास। पेश दरवेश बंदा, तलंग महला तलंग कर दूजा। महला पंजमा, तुद बिन दूजा नाही कोए, तू करतार करे सोए। तेरा जोर तेरी मन टेक, सदा सदा जप नानक एक। सब ऊपर पार भूमद तार, तेरी टेक तेरा आधार रहाओ।
ਹੈ ਤੂੰ ਹੋਵਨ ਹਾਰ ਗਮ ਅਗਾਦ ਉੱਚੋ ਪਾਰ ਜੋਤ ਸਿਵੇ ਤੇ ਤਿਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦਿਸੇ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ ਸਿਮਰ ਜਨ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸਕੇ ਸੰਗ ਤਰੇ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਧੂਰ ਤਲੰਗ ਮਹੱਲਾ ਪੰਜਵਾਂ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੁੱਲ ਰੇ ਪ੍ਰਾਣੀਆਂ ਤੁਧ ਰਾਖੇ ਕਾ ਸਿਰਜਣਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀਐ ਵੱਡਾ ਬੇਪਰਵਾਹੋ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ ਤੂੰ ਸਮਰੱਥ ਕਥ ਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ ਤਰੰਗ ਮਹੱਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆਂ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਓ ਖਿਨ ਮਾਹੇ ਥਾਪੋ ਥਾਪਦਾ ਅਚਰ ਆਚਰਜ ਤੇਰੇ ਰੂਪ ਕੌਣ ਜਾਣੇ ਚਲਤ ਤੇਰੇ ਅੰਧਿਆਰੈ ਮੈਂ ਦੀਪ ਖੁਦ ਖਸਮ ਖਲਕ ਜਹਾਨ ਅੱਲੈ ਮਿਹਰਬਾਨ ਖੁਦਾਏ ਦਿਨ ਸਰੈਣ ਜੇ ਤੁਦ ਰਾਧੇ ਸੋ ਕਿਉਂ ਦੋਜਕ ਜਾਏ ਅਜ਼ਰਾਇਲ ਜਾਰ ਬੰਦੇ ਜਿਸ ਤੇਰਾ ਆਧਾਰ ਗੁਣੇ ਉਸਕੇ ਸਗਲ ਆਫੂ ਤੇਰੇ ਜਨ ਦੇਖੈ ਦੀਦਾਰ ਦੁਨੀਆਂ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ ਗੁਰਮਿਲ ਨਾਨਕ ਬੂਝਿਆ ਸਦਾ ਏਕਸ ਗਾਉ ਤਲੰਗ ਮਹੱਲਾ ਪੰਜਵਾਂ ਮੀਰਾਂ ਦਰਨਾ ਦਿਲ ਸੋਚ ਮੁਹੱਬਤੇ ਮੰਤਨ ਬਸੇ ਸੱਚ ਸਾਹੋ ਬੰਦੀ ਮੋਚ ਰਹਾਉ ਦੀਦਨੇ ਦੀਵਾਰ ਸਾਹਿਬ ਕਛ ਨਾਹੀਂ ਇਸਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਏ ਰੇ ਪਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਜਸਾ ਪਿਆਰੇ ਕਾ ਰਾਜਸਾ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤ ਨ ਰਾਵਿਆ ਸਾ ਪਛੋਰੇ ਤਾਣੀ ਹਾਥ ਪਛੋੜੇ ਸਿਰ ਤੁਣੇ ਜਬ ਰਹਿਣ ਵਿਹਾਣੀ ਪਛੋਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਬਦਵੀ ਇਹ ਸੇ ਗੁਣ ਮੁਝੇ ਨ ਆਵਨੀ ਕਹਿ ਜੀ ਦੋਸਤ ਰਹੇ ਜਿਨੀ ਸਖੀ ਸੁਹਰਾਵਿਆ ਤਿਨ ਪੁੱਛੋਗੀ ਜਾਏ ਪਾਏ ਲੱਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪੋ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਏ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਧਾਤ ਮਿਲੇ ਫੁਨ ਧਾਤ ਕੋ ਲਿਵ ਲਿਵੇ ਕੋ ਧਾਵੈ ਗੁਰਪ੍ਰਸਾਦੀ ਜਾਣੀਏ ਤੋ ਅਨੁਭਵ ਪਾਵੈ ਪਾਨਾ ਵਾੜੀ ਹੋਏ ਕਰ ਖਰਸਾਰ ਨਾ ਜਾਣੈ ਰਸੀਆ ਹੋਵੇ ਮੁਸਕਾ ਤਬ ਫੂਲ ਪਛਾਣੈ ਪੀਓ ਪੀਵੈ ਜੋ ਨਾਨਕਾ ਪਰਮ ਭਰਮ ਸਮਾਵੈ ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੈ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰ ਸਿਖਾਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦਬਲੇ ਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਣ ਹਾਰਾ ਗੁਰ ਸੇਵਾ ਤੇ ਪਾਈਏ ਗੁਰਮੁਖ ਨੇ ਸਿਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪ੍ਰਵਾਨਾ ਤਿਨ ਬਿਠੋਂ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਹਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭਾਵੈ ਜੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨਾਂ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਪ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁੰਮ ਜਾਇਆ ਉਹ ਆਪ ਛੁੱਟੇ ਪ੍ਰਵਾਸਿਓ ਸਭ ਜਗਤ ਛੁਡਾਇਆ ਗੁਰ ਪਿਆਰੇ ਹਰ ਸੇਵਿਆ ਗੁਰਧਨ ਗੁਰਧਨੋ ਗੁਰ ਹਰ ਮਾਰਗ ਦੱਸਿਆ ਗੁਰਪੁੰਨ ਵੱਡ ਪੁੰਨੋ ਜੋ ਗੁਰਸਿੱਖ ਗੁਰ ਸੇਵਦੇ ਸੇ ਪੁੰਨ ਪੁਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ ਹਰ ਦਰਗੇ ਪਹਿਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰਧਾਰੇ ਤਿਨ ਜਮ ਨੇੜਨ ਆਵਈ ਗੁਰਸਿੱਖ ਗੁਰ ਪਿਆਰੇ
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ, ਨਾਨਕ ਦਿਨ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ। ਸਤਿਗੁਰ ਦਾਤਾ ਆਖੀਏ ਤੁਸ ਕਰੇ ਪਸਾਓ, ਹਉ ਗੁਰ ਵਿਟੋਂ ਸਦਵਾਰਿਆ ਜਿਨ ਤੜਾ ਨਾਓ। ਸੋ ਧਨ ਗੁਰੂ ਸੁਭਾਸੈ ਹਰਦੇ ਸਨੇਹਾ, ਹਉ ਵੇਖ ਵੇ ਗੁਰੂ ਬਿਕਸਿਆ ਗੁਰ ਸਤਿਗੁਰ ਦੇਹਾ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੀ। ਹਰ ਕਾ ਮਾਰਗ ਆਖੀਏ ਕਹੁ ਕਿਤ ਬਿਦ ਜਾਈਐ, ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ। ਜਿਨ ਗੁਰਮੁਖ ਅਰਾਧਿਆ ਸੇ ਸਾਹਬਡ ਦਾਣੇ, ਹੁਣ ਸਤਿਗੁਰ ਕੋ ਸਦਵਾਰਿਆ ਗੁਰ ਬਚਨ ਸਮਾਣੇ। ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ, ਤੁਦ ਭਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਤਲੰਗ ਮਹੱਲਾ ਨੌਵਾਂ ਕਾਫੀ ਇੱਕ ਓਂਕਾਰ। ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਬਿਹਾਦ ਹੈ, ਫੂਟੇ ਘੱਟ ਜਿਉਂ ਪਾਣੀ ਰਹਾਉ। ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ। ਅਜੋ ਕੁਛ ਬਿਗੜਿਓ ਨਹੀਂ ਜੋ ਪ੍ਰਭ ਕੇ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ। ਤਲੰਗ ਮਹੱਲਾ ਨੌਵਾਂ। ਜਾਗ ਲਿਓ ਮਨ ਜਾਗ ਲਿਓ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਹੋ ਸੋ ਪੀ ਹੰਗਨ ਸੰਗ ਨਾ ਹੋਇਆ ਰਹਾਓ। ਮਾਤ ਪਿਤਾ ਸੁਤ ਬੰਧ ਜਨ ਹਿਤ ਜਾਂ ਸਿਉ ਕੀਨਾ, ਜੀਓ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਜੀਵਨ ਲੋ ਬਿਵਹਾਰ ਹੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ। ਤਲੰਗ ਮਹੱਲਾ ਨੌਵਾਂ। ਹਰ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ, ਅਸੁਰ ਬੀਤਿਓ ਜਾਤ ਹੈ ਕਹਿੋ ਮਾਨ ਲੈ ਮੇਰੋ ਰਹਾਓ। ਸੰਪਤ ਰਤ ਤਨ ਰਾਜ ਸਿਉ ਅਤ ਨਿਹੋ ਲਗਾਇਓ, ਕਾਲ ਫਾਸ ਜਬ ਗਲ ਪਰੇ ਸਭ ਭਇਓ ਪਰਾਇਓ। ਜਾਨ ਬੂਝ ਕੇ ਬਾਬਰੇ ਤੈ ਕਾਜ ਬਿਗਾਰਿਓ, ਪਾਪ ਕਰਤ ਸੁਕਚਿਓ ਨਹੀਂ ਨਹਿ ਗਰਭ ਨਿਵਾਰਿਓ। ਜੇ ਵਿਦਗੁਰ ਉਪਦੇਸਿਆ ਸੋ ਸੁਨ ਰੇ ਭਾਈ, ਨਾਨਕ ਕਹਿਤ ਪੁਕਾਰ ਕੇ ਗਹੁ ਪ੍ਰਭ ਸਰਨਾਈ। ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਂਕਾਰ। ਸਤਿਗੁਰ ਪ੍ਰਸਾਦ ਬੇਦ ਕਿਤੇ ਵਿਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ। ਬੰਦੇ ਖੋਜ ਦਿਲ ਰੋਜ ਨਾ ਫਿਰ ਪਰੇਸਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਓ। ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨ ਮਿਆਨੇ ਸਿਆਮ ਮੂਰਤ ਨਾਹੇ। ਅਸਮਾਨ ਮਹਿਨੇ ਲਹੰਗ ਦਰੀਆਂ ਗੁਸਲ ਕਰਦਨ ਬੂਦ, ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾਂ ਮੌਜੂਦ। ਅੱਲਾ ਪਾਕ ਪਾਕ ਹੈ ਸਚ ਕਰੋ ਸਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ। ਨਾਮਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਗਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਰਹਾਓ। ਕਰੀਮਾ ਰਹੀਮਾ ਅੱਲਾ ਤੂੰ ਗਨੀ, ਹਾਜਰਾ ਹਜੂਰ ਦਰ ਪੇਸ ਤੂੰ ਮਨੀ, ਦਰਿਆਓ ਤੂੰ ਦੇਹੰਦ ਤੂੰ ਬਿਸਿਆਰ ਤੂੰ ਧਨੀ, ਦੇਹਲੇ ਏਕ ਤੂੰ ਦਿਗਰ ਕੋ ਨਹੀਂ, ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ। ਨਾਮੇ ਚੇ ਸੁਆਮੀ ਬਖਸੰਦ

ਰਾਗ ਸੁਹੀ ਮਹੱਲਾ ਪੰਜਵਾਂ ਕਰ ਪਹਿਲਾ ਏਕ ਓਂਕਾਰੀ ਸਤਿਗੁਰ ਪ੍ਰਸ਼ਾਦ ਬਾਜੀ ਗਾਰੀ ਜੈਸੇ ਬਾਜੀ ਪਾਈ ਨਾਨਾ ਰੂਪ ਭੇਕ ਦਿਖਲਾਈ ਸੰਗਤ ਅਰਥ ਮਿਉ ਪਸਾਰਾ ਤਬ ਏਕ ਏਕੰਕਾਰਾ ਕਮਰੂ

ਮੈਂ ਮਲ ਧੋਈ ਕਾਹੋ ਨਾਨਕ ਮੇਰੀ ਪਰਮ ਗਤ ਹੋਈ। ਸੁਹੀ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸਰਨ ਪੂਰਨ ਦਿਆਲਾ ਤੁਝ ਬਿਨ ਕਵਣ

ਜਾਈਐ ਜਿਸ ਨੂੰ ਲਾਏ ਲਏ ਸੋ ਲਾਗੇ ਗਿਆਨ ਅੰਤ ਅੰਤ ਰਤਨ ਅੰਤਰ ਤਿਸ ਜਾਗੇ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸ਼ਾਦੀ ਨਾਮ ਤੇ ਆਏ।

ਕੇ ਪ੍ਰਭ ਸਦਾ ਧਿਆਈ। ਸੁਹੀ ਮਹੱਲਾ ਪੰਜਵਾਂ। ਧਨ ਸੁਹਾਗਣ ਜੋ ਪ੍ਰਭ ਪਛਾਣੇ, ਮਾਨੇ ਹੁਕਮ ਤਜੇ ਅਭਿਮਾਨੈ, ਪ੍ਰਿਆ ਸੁਰਾਤੀ ਰਲੀਆ ਮਾਨੇ, ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ। ਮਨ ਤਨ ਅਰਬ ਤਾਜ ਲਾਜ ਲੋਕਾਨੀ, ਰਹਾਉ ਸਖੀ ਸਹੇਲੀ ਕੋ ਸਮਝਾਵੇ, ਸੋਈ ਕਮਾਵੇ ਜੋ ਪ੍ਰਭ ਭਾਵੇ, ਸਾ ਸੁਹਾਗਣੇ ਅੰਕ ਸਮਾਵੀ, ਗਰਭ ਗਹੇਲੀ ਮਹਿਲ ਨਾ ਪਾਵੇ।

ਸੇਜ ਵਸਾਈ ਸਰਦ ਅਪਾਰਾ ਨਾ ਰੰਗ ਲਾਲ ਸੇਜੇ ਰਾਵਣ ਆਇਆ ਜਨ ਨਾਨਕ ਪਿਰ ਤਨ ਮਿਲ ਸੁਖ ਪਾਇਆ ਸੁਹੀ ਮਹੱਲਾ ਪੰਜਵਾਂ ਹੁਮ ਕੇ ਉਹੀਓ ਮਿਲਣ ਪ੍ਰਭ ਤਾਈ ਖੋਜ ਤੇ ਚੜਿਓ ਦੇਖਿਓ ਪ੍ਰਿਯ ਜਾਈ ਸੁਨਤ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਵਸਾਈ ਪਰਮ ਪਰਮ ਆਇਓ ਤੋ ਨਦਰ ਨਾ ਪਾਈ

ਕਿਰਪਾਲੇ ਪ੍ਰਭ ਮਿਲੋ ਸੁਭਾਗੇ। ਪਇਓ ਕਿਰਪਾਲ ਸਤਸੰਗ ਮਲਾਇਆ, ਬੂਝੇ ਤਪਤ ਕਰੇ ਪਿਰ ਪਾਇਆ, ਸਗਲ ਸਿੰਗਾਰ ਹੁਣ ਮੁਝੇ ਸਹਾਇਆ, ਕਹੋ ਨਾਨਕ ਗੁਰ ਪਰਮ ਚੁਕਾਇਆ। ਜੈ ਦੇਖਾ ਤੈ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ, ਰਹੋ ਦੂਜਾ ਸੁਹੀ ਮਹੱਲਾ ਪੰਜਵਾਂ। ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹ ਨਿਰਗੁਣ ਕੇ ਦਾਤਾਰੇ, ਬੈ ਖਰੀਦ ਕਿਆ ਕਰੇ ਚਿਤਰਾਈ, ਇਹ ਜੀਓ ਪਿੰਡ ਸਭ ਥਾਰੇ।

ਸਾਰੇ ਮਿਤ ਨਹੀਂ ਪਾਇਆ ਅੰਤ ਨ ਲਹੀਐ ਮਨ ਤਰਸੇ ਚਰਨਾਰੇ ਪਾਵੋ ਦਾਨ ਢੀਠ ਹੋਏ ਮੰਗਿਓ ਮੁਖ ਲਾਗੇ ਸੰਤਰ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹੱਥ ਦੇ ਨਿਸਤਾਰੇ।

ਪਹਣ ਨਾਵਨਾ ਪਾਰ ਗਰਾਮੀ ਗੁਰਮਿਲ ਨਾਨਕੇ ਠਾਕੁਰ ਜਾਤਾ ਜਲ ਥਲ ਮਹੀਅਲ ਪੂਰਨ ਬਿਧਾਤਾ ਸੁਹੀ ਮਹੱਲਾ ਪੰਜਵਾਂ ਲਾਲਨ ਰਾਵਿਆ ਕੌਣ ਗਤੀਰੀ ਸਖੀ ਬਤਾਵੋ ਮੁਝੇ ਮਤੀਰੀ ਸੁਹਬ ਸੁਹਬ ਸੁਹਵੀ ਆਪਣੇ ਪ੍ਰੀਤਮ

ਜਪ ਤਪ ਸੰਜਮ ਦਿਓ ਜਤੀਰੀ, ਇੱਕ ਨਿਮਖ ਮਿਲਾਵੋ ਮੋਹਿ ਪ੍ਰਾਣ ਪਤੀਰੀ, ਮਾਣ ਤਾਣ ਬੰਧ ਹਤੀਰੀ, ਸਾ ਨਾਨਕ ਸੁਹਾਗ ਬਤੀਰੀ, ਸੁਹੀ ਮਹੱਲਾ ਪੰਜਵਾਂ, ਤੂੰ ਜੀਵਨ ਤੂੰ ਪ੍ਰਾਣ ਅਦਾਰਾ, ਤੁਝ ਹੀ ਪੇਖ ਪੇਖ ਮਨ ਸਦਾਰਾ, ਤੂੰ ਸੱਜਣ ਤੂੰ ਪ੍ਰੀਤਮ ਮੇਰਾ, ਚਿਤੇ ਨਾ ਬਿਸਰੇ ਕਾ ਹੂੰ ਬੇਰਾ, ਰਹੋ ਬੈ ਖਰੀਦ ਹਉ ਦਾਸਰੋ ਤੇਰਾ, ਤੂੰ ਪਾਰੋ ਠਾਕਰ ਗੁਣੀ ਗਹਿਰਾ, ਕੋਟ ਦਾਸ ਜਾਂ ਕੇ ਦਰਬਾਰੇ, ਨਿਮਖ ਨਿਮਖ ਵਸੇ ਤਿੰਨ ਨਾਲੇ, ਹਉ ਕਿਛ ਨਾਹੀ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ, ਸੁਹੀ ਮਹੱਲਾ ਪੰਜਵਾਂ।

ਕਟ ਕਟਿਆ ਅੰਤਰ ਬ੍ਰਹਮ ਪਛਾਣੇ, ਜੋ ਕੁਛ ਕਰੇ ਸੋਈ ਪਲ ਮਾਨੇ, ਆਦਿ ਅੰਤ ਕੀ ਕੀਮਤ ਜਾਣੇ। ਕਹੋ ਨਾਨਕ ਤਿਸ ਜਨ ਬਲਿਹਾਰੀ, ਜਾ ਕਹਿ ਹਿਰਦੈ ਵਸੈ ਮਰਾਰੀ। ਸੂਹੀ ਮੱਲਾ ਪੰਜਵਾਂ। ਗੁਰ ਪਰਮੇਸ਼ਰ ਕਰਨੇ ਹਾਰਾ, ਸਗਲ ਸ੍ਰੇਸ਼ਟ ਕੋ

ਭਾਉ ਜਲ ਡੂਬਤ ਸਤਿਗੁਰ ਕਾਢੇ, ਜਨਮ ਜਨਮ ਕੇ ਟੂਟੈ ਗਾਢੈ। ਗੁਰ ਕੀ ਸੇਵਾ ਕਰੋ ਦਿਨ ਰਾਤ, ਸੁੱਖ ਸਹਿਜ ਮਨ ਆਵੈ ਸਾਂਤ। ਸਤਿਗੁਰ ਕੀ ਰੇਣ ਵਡਭਾਗੀ ਪਾਏ, ਨਾਨਕ ਗੁਰ ਕੋ ਸਤਬਲ ਜਾਏ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉਪਰ ਬਲ ਜਾਈਐ, ਆਠ ਪੈਰ ਹਰ ਹਰ ਜਸ ਧਿਆਈਐ। ਸਿਮਰੋ ਸਿਮਰ ਹੋ ਸੋ ਪ੍ਰਭੋ, ਆਪਣਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ ਰਾਮ। ਚਰਨ ਕਮਲ ਸਿਉ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੇ ਮਨ ਮਾਹੀ, ਜਨਮ ਜਨਮ ਕੇ ਕਿਲ ਖਜਾਹੀ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੈ ਸੰਤਰ ਵਾਲਾ। ਸੂਈ ਮੱਲਾ ਪੰਜਵਾਂ। ਦਰਸ਼ਨ ਦੇਖ ਜੀ ਮੈਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪਰ ਮੇਰੇ, ਦੇਹ ਨਾਮ ਕਰ ਆਪਣੇ ਚੇਰੇ ਰਹਾਓ।

ਮਹਲਾ ਪੰਜਵਾਂ ਗੁਣ ਗੋਬਿੰਦ ਪ੍ਰਭ ਕੈ ਨਿਤ ਗਾਵਾਂ ਆਨੰਦ ਮਨੋਹਦ ਮੰਗਲ ਸੁਖ ਤਾਹਾਂ ਚਰ ਸਖੀਏ ਪ੍ਰਭ ਰਾਵਣ ਜਾਵਾਂ ਸਾਜਨਾ ਕੀ ਚਰਣੀ ਪਾਹਾਂ ਕਰ ਰਹਾਉ ਕਰ ਬੇਨਤੀ ਜਨ ਧੂਰ ਬਿਛਾਵਾ ਜਨਮ ਜਨਮ ਕੇ ਕਿਲ ਵਿਖਲਾਹਾ ਮਨ ਤਨ ਪ੍ਰਾਣ ਜੀਉ ਅਪ ਅਰ ਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਿਆਲ ਕਰੋ ਉਤਸਾਹਾ ਨਾਨਕ ਦਾਸ ਹਰ ਚਰਨ ਸਮਾਹਾ ਸੂਹੀ ਮਹਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ ਸੁਣ ਮਨ ਤਨ ਤੁਧ ਸੁਖ ਵਖਾਲਿਓ ਹਾਰ ਆਨਕ ਬੰਜਨ ਤੁਝ ਭੋਗ ਪੁੰਜਾਇਓ ਰਾਓ

ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਹੀ ਮਹੱਲਾ ਪੰਜਵਾਂ ਅਨਕ ਡੀਂਗ ਦੱਸ ਕੇ ਪਰਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛੁਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸਪਨਾ ਰਹਾਉ।

ਪ੍ਰਭ ਪ੍ਰਭ ਬਨਾਸੀ ਰਹਿਣ ਦਿਨ ਗਾਓ ਜੀਵਤ ਮਰਤ ਨਿਹਚਲ ਪਾਵੋ ਥਾਹੁ ਸੋ ਸਹੋ ਸੇਵ ਜੇ ਤੋਟ ਨਾ ਆਵੈ ਖਾਤ ਖਾਰ ਚ ਸੁਖ ਆਨੰਦ ਵਿਹਾਵੈ ਜਗ ਜੀਵਨ ਪ੍ਰਭ ਪੁਰਖ

ਸਤਿਗੁਰੁ ਸੁਹੀ ਮੁਹੱਲਾ ਪੰਜਵਾਂ ਸਾਧ ਸੰਗਤਰੇ ਪੈ ਸਾਗਰ ਹਰ ਹਰ ਨਾਮ ਸਿਮਰਤ ਨਾਗਰ ਸਿਮਰ ਸਿਮਰ ਜੀਵਾ ਨਰਾਇਣ ਦੁਖ ਰੋਗ ਸੋਗ ਸਭ ਬਿਨਸੇ ਗੁਰ ਪੂਰੇ ਮਿਲ ਪਾਪ ਤਜਾਇਣ ਰਹਾਉ ਜੀਵਨ ਪਦਵੀ ਹਰ ਕਾ ਨਾਓ ਮਨ ਤਨ ਨਿਰਮਲ ਸਾਚ ਸਵਾਓ ਆਠ ਪਹਿਰ ਪਾਰ ਬ੍ਰਹਮ ਧਿਆਈਐ

ਨਾਨਕ ਦਾਸ ਹਰ ਸਾਰਣ ਦੁਆਰੇ ਸੂਹੀ ਮੁਹੱਲਾ ਪੰਜਵਾਂ ਸੰਤ ਪ੍ਰਸਾਦ ਨਿਚਲ ਘਰ ਪਾਇਆ ਸਰਬ ਸੁਖ ਪਰ ਨਹੀਂ ਡੁਲਾਇਆ ਗੁਰੂ ਧਿਆਏ।

ਸੰਤਰ ਵਾਲਾ ਸੂਹੀ ਮੁਹੱਲਾ ਪੰਜਵਾਂ ਤਿਸ ਬਿਨ ਦੂਜਾ ਅਵਰ ਨਾ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਰਨ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੇ ਨਵਾਂ ਨਿਰੋਆ ਨਾਨਕ ਰੱਖਾ ਆਪੇ ਹੋਆ ਸੂਹੀ ਮੁਹੱਲਾ ਪੰਜਵਾਂ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਉ।

ਭੀਤਿਨ ਭਰਮਾਈ, ਅਨਕ ਜਨਮ ਬੀਤਿਨ ਭਰਮਾਈ, ਘਰ ਵਾਸ ਨ ਦੇਵੇ ਦੁਤਰਮਾਈ। ਦਿਨ ਰਹਿਣੇ ਆਪਣਾ ਕੀਆ ਪਾਈ, ਕਿਸ ਦੋਸ ਨ ਦੀਜੈ ਕਿਰਤ ਭਵਾਈ। ਸੁਣ ਸਾਜਨ ਸੰਤ ਜਨ ਭਾਈ, ਚਰਨ ਸਰਨ ਨਾਨਕ ਗਤ ਪਾਈ। ਰਾਗ ਸੂਹੀ ਮੁਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਲੀ ਸਹਾਵੀ ਛਾਪਰੀ, ਜਾ ਮੈਂ ਗੁਣ ਗਾਏ, ਕਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਰਹਾਓ। ਅੰਧ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ, ਜਲ ਜਾਓ ਇਹੋ ਬਡਪਨਾ ਮਾਇਆ ਲਪਟਾਏ। ਪੀਸਨ ਪੀਸ ਓਡ ਕਾਮਰੀ, ਸੁਖ ਮਨ ਸੰਤੋ ਖਾਏ, ਐਸੋ ਰਾਜ ਨ ਕਿਤੇ ਕਾਜ, ਜਿਤ ਨਹਿ ਤ੍ਰਿਪਤਾਏ। ਨਗਨ ਫਿਰਤ ਰੰਗ ਏਕ ਕੈ, ਉਹ ਸੋਭਾ ਪਾਏ, ਪਾਠ ਪਟੰਬੜ ਬਿਰਥਿਆ ਜੈ ਰਚ ਲੁਭਾਏ। ਸਭ ਕਹਿ ਤੁਮਰੇ ਹੱਥ ਪ੍ਰਭ, ਆਪ ਕਰੇ ਕਰਾਏ, ਸਾ ਸਾ ਸਿਮਰਤ ਰਹਾ ਨਾਨਕ ਦਾਨ ਪਾਏ। ਸੂਹੀ ਮੁਹੱਲਾ ਪੰਜਵਾਂ, ਹਰ ਕਾ ਸੰਤ ਪ੍ਰਾਨ ਧਨ, ਤਿਸ ਕਾ ਪਨਹਾਰਾ ਪਾਈ ਮੀਤ ਸੁਤ ਸਗਲ ਤੇ ਜੀ।

ਸਮਾਓ ਰਾਗ ਸੂਹੀ ਮਹੱਲਾ ਪੰਜਵਾ ਘਰ ਪੰਜਵਾ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨੈ ਛਾੜ ਦੁਰਬ ਦੁਬਦਾ ਕੀ ਕੁਰੀਆ ਰਹਾਓ ਨਿਰਗੁਣ ਹਰੀਆ ਸਰਗੁਣ ਧਰਿਆ ਅਨਕ ਕੋਠਰੀਆ ਭੈਨ ਭੈਨ ਭੈਨ ਭੈਨ ਕਰਿਆ ਵਿੱਚ ਮਨ ਕੋਟ ਵਰਿਆ ਨਿਜ ਮੰਦਰ ਪਿਰਿਆ ਤਹ ਆਨੰਦ ਕਰਿਆ ਨਹਿ ਮਰਿਆ ਨਹਿ ਜਰਿਆ ਕੀਰਤਨ ਜੁਰੀਆ ਬਹੁ ਵਿਦ ਫਿਰਿਆ ਪਰ ਕੋ ਹਿਰਿਆ ਵਿਖਨਾ ਕਿਰਿਆ ਅਵ ਸਾਧੂ ਸੰਗ ਪਰਿਆ ਹਰਦੁਆਰੇ ਖਰੀਆ ਦਰਸ਼ਨ ਕਰਿਆ ਨਾਨਕ ਗੁਰ ਮਿਰਿਆ ਬਹੁਰ ਨਾ ਫਿਰਿਆ ਸੂਹੀ ਮੁਹੱਲਾ ਪੰਜਵਾ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰੱਖਿਓ ਪਾਸਾਰਾ ਰਹਾਓ ਬਹੁ ਵਿਦ ਰੂਪ ਰੰਗ ਅਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈ

ਜੋ ਤਦ ਭਾਵੈ ਤੂੰ ਸਰਬ ਜੀਆਂ ਪ੍ਰਿਤ ਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਹਾਰੀ ਜੋ ਤਦ ਭਾਵੈ ਸੋ ਪਰਵਾਨ ਮਨ ਤਨ ਤੂੰ ਹੈ ਅਧਾਰੀ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨ ਸਾ ਪੂਰਨ ਹਾਰਾ ਭਗਤ ਤੇਰੇ ਸਭ

ਜਾਈ ਉਸ ਵੇਲਾ ਸੁਹਾਵੇ ਜੇ ਤੁਮਰੇ ਦੁਆਰੇ ਆਇਆ ਨਾਨਕ ਕੋ ਪ੍ਰਭ ਪੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੁਹੀ ਮੁਹੱਲਾ ਪੰਜਵਾਂ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤਦ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆ ਗਏ

ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਭਉ ਤਰੀਐ ਆਪ ਤਿਆਗ ਹੋਈਏ ਸਭ ਰਹਿਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨਉ ਜਾਪੈ ਸਗਲ ਮਰੋਧ ਤਿਸਕੇ ਪੂਰਨ ਜਿਸ ਦਇਆ ਕਰੇ।

ਆਸ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਔਗਣ ਮੈਂ ਗੁਣ ਨਹੀਂ ਕੋਈ।

ਪਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਿਤਰਾਈ ਕਰ ਕਿਰਪਾ ਪ੍ਰਭ ਲਾਵੋ ਪਾਈ ਖਰੀ ਸਿਆਣੀ ਕੰਤ ਨਾ ਪਹਾਣੀ ਮਾਇਆ ਲਾਗੀ ਭਰਮ ਭੁਲਾਣੀ ਹੋਮੇ ਜਾਈ ਤਾਂ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਧ ਪਾਈ ਅਨਕ ਜਨਮ ਵਿਚਰਤ ਦੁੱਖ ਪਾਇਆ ਕਰ ਗੈ ਲਿਹੋ ਪ੍ਰੀਤਮ ਪ੍ਰਭ ਰਾਇਆ ਭਣਤ ਨਾਨਕ ਸੋ ਹੈਪੀ ਹੋ

ਮੁਖ ਸੰਤਾਪਣਾ ਮਨ ਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ

ਸ਼ਬਦ ਕਮਾਈਐ ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈਐ ਤੂੰ ਦੇਖੇ ਥਾਪ ਉਥਾਪ ਦਰ ਬਿਨਾਈਐ ਦੇਹੀ ਹੋਵਗ ਖਾਕ ਪਵਨ ਉਡਾਈਐ ਇਹੋ ਕਿੱਥੇ ਘਰ ਔਤਾਕ ਮਹਿਲ ਨਾ ਪਾਈਐ ਦੁਹ ਦੀ ਵੀ ਅੰਧ ਘੋਰ ਘੱਪ ਮੁਹਾਈਐ ਗਰਭ ਮੁਸੈ ਘਰ ਚੋਰ ਕੈਸ ਰਵਾਈਐ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦਿਪਾਈਐ ਲਾਲ ਰਤਨ ਹਰ ਨਾਮ ਗੁਰਸੁਰਤ ਬਜਾਈਐ ਸਦਾ ਰਹੇ ਨਿਹਕਾਮ ਜੇ ਗੁਰਮਤ ਪਾਈਐ ਰਾਤ ਦੇਹ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤਦ ਭਾਈਐ ਸਲੋਕ ਮੁਹੱਲਾ ਪਹਿਲਾ ਮਨੁ ਨ ਨਾਮ ਵਿਸਾਰ ਐਨ ਸਤਿਆਈਐ ਜੋ ਰਾਖੇ ਕਿਰਪਾ ਧਾਰ ਤਿਵੇ ਸੁਖ ਪਾਈਐ ਮੈਂ ਅੰਦਲੇ ਹਰ ਨਾਮ ਲਕਟੀ ਟੋਹਣੀ ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਹਾਉ ਜੇ ਦੇਖੋ ਤੈ ਨਾਲ ਗੁਰ ਦੇਖਾ ਲਿਆ ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਭਾਏ।

ਭਸਮਰ ਲਾਏ ਨਾ ਜਾਪੀ ਕਹਿ ਗਿਆ ਆਪੇ ਰਿਹਾ ਸਮਾਏ ਸੋ ਵਿਸਮਾਦ ਪਿਆ ਤੂੰ ਨਾਹੀਂ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰ

ਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੇ ਹੀ ਤੇ ਸਭ ਕਿਛ ਹੋਵਾ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਕੌਡੀ ਬਦਲੇ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੇ ਤਾਂ ਏਕੋ ਜਾਣੈ ਹੋਮੇ ਦੁੱਖ ਨਾ ਸੰਤਾਪੈ ਬਲਹਾਰੀ ਗੁਰ ਆਪਣੇ ਵਿਟੋਂ ਜਿਨ ਸਾਚੇ ਸਿਉ ਲਿਵ ਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਿਹਾ ਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਜੈ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਕਮਾਵੈ ਵਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਹੱਥ ਪਿਆਰੇ ਸੋਈ ਸੇਵਕ ਜੇ ਗੁਰਮੁਖ ਆਖੈ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਪਹਾਏ ਸਾਚਾ ਸ਼ਬਦ ਸਿਫਤ ਹੈ ਸਾਚੀ।

ਸਾਚਾ ਸ਼ਬਦ ਸੁਣਾਏ, ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗ ਰਾਤਾ, ਗੁਰ ਕੈ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੈ, ਬਿਖ ਬੀਜੇ ਬਿਖ ਖਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰਨਾਵਣ, ਗੁਰਮੁਖ ਆਪ ਬੁਝਾਏ ਅੜਸੜ ਤੀਰਥ ਗੁਰ ਸ਼ਬਦ ਦਿਖਾਏ, ਨਿਤ ਨਹਾਤੇ ਮਲ ਜਾਏ ਅੜਸੜ ਤੀਰਥ ਗੁਰ ਸ਼ਬਦ ਦਿਖਾਏ, ਤਿਤ ਮਲ ਨਹਾਤੇ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਨ ਲੱਗੇ ਨਾ ਲਾਏ ਸੱਚੀ ਸਹਿਬਤ ਸੱਚੀ ਸਾਲਾ, ਪੂਰੇ ਗੁਰ ਤੇ ਪਾਏ ਤਨ ਮਨ ਸਭ ਕੁਝ ਹਾਰ ਤੇ ਸਕੇਰਾ, ਦੁਰਮਤ ਕਹਿਣ ਨਾ ਜਾਏ ਹੁਕਮ ਹੋਏ ਤਾਂ ਨਿਰਮਲ ਹੋਵੇ ਹੋਮੇ ਵਿੱਚੋਂ ਜਾਏ, ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ, ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ ਹਰ

ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇੱਛੇ ਸੋ ਫਲ ਪਾਏ ਨਾਨਕ ਤਿਸਦਾ ਸਭ ਕਿਛ ਹੋਵੈ ਜੇ ਵਿੱਚੋਂ ਆਪ ਗਵਾਏ ਸੂਹੀ ਮੁਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਪਿਰ ਵਸੇ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਣਾ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹੋਮੇ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਓ ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਿਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਿਤ ਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੈ ਅਲੱਖ ਨਾ ਲਖਿਆ ਜਾਈ ਮਨਮੁਖ ਮੁਗਦ ਬੂਝੇ ਨਾਹੀ ਬਾਹਰ ਪਾਲਣ ਜਾਏ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲੱਖ ਦਿੱਤਾ ਲਖਾਈ ਕਾਇਆ ਅੰਦਰ ਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤਲਾਵੈ ਆਪੇ ਤੋਲਣ ਹਾਰਾ ਇਮ ਰਤਨ

ਮਾਇਆ ਖੋਜੈ ਹੋਰ ਸਭ ਭਰਮ ਭੁਲਾਈ ਜਿਸ ਨੂੰ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤਰਾਈ ਕਾਇਆ ਅੰਦਰ ਭਉ ਭਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਬਿਸ਼ਨ ਮਹੇਸਾ ਸਭ ਉਪਤ ਜਿਤ ਸੰਸਾਰਾ ਸੱਚੇ ਆਪਣਾ ਖੇਲ ਰਚਾਇਆ ਆਵਾ ਗੁਣ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ

ਨਾ ਲਹਾਨਾ ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਾਨ ਆਤਮ ਰਾਮ ਪਰਗਾਸਿਆ ਸਹਿਜੇ ਸੁਖ ਰਹਾਨਾ ਗੁਰ ਕਾ ਸ਼ਬਦ ਵਸਾਰਿਆ ਦੂਜੇ ਭਾਈ ਰਚਾਨਾ ਤਿਸਨਾ ਭੁੱਖ ਨਾ ਉਤਰੈ ਅੰਨ ਦਿਨ ਜਲ ਤੇ ਫਰਾਨਾ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਾਨ ਆਪ ਡੁੱਬੇ ਕੁਟੰਬ ਸਿਓ ਸਗਲੇ ਕੁੱਲ ਡੁਬਾਨਾ ਨਿੰਦਾ ਭਲੀ ਕਿਸੇ ਕੀ ਨਾਹੀਂ ਮਨ ਮੁਖ ਮੁਗਧ ਕਰਾਨਾ ਮੋਹ ਕਾਲੇ ਤੇ ਨਿੰਦਕਾ ਨਰਕੇ ਘੂਰ ਪਵਾਨਾ ਇਹ ਮਨ ਜੈਸਾ ਸੇਵੇ ਤੈਸਾ ਹੋਵੈ ਤੀਹੇ ਕਰਮ ਕਮਾਏ ਆਪ ਵੀ ਜਾਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਹੋਏ ਅੰਮ੍ਰਿਤ ਭਰੇ ਭਰਪੂਰ।

ਕਾਲ ਬਿਣ ਨਾਵੇ ਨਾਲ ਨਾ ਚਲਸੀ ਸਭ ਮੁੱਠੀ ਜਮ ਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸੰਭਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੇ ਨਾਲ ਇਹ ਮਨ ਮੂਲੋਂ ਭੁੱਲਿਆ ਜਾਸੇ ਪਤ ਗਵਾਏ ਇਹੋ ਜਗਤ ਮੋਏ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੇ ਹਰ ਸਿਉ ਰਹਿ ਸਮਾਏ ਸੋ ਸੋ ਮੇਰਾ ਰੰਗਲਾ ਰੰਗੇ ਸਹਿ ਸੁਭਾਏ ਕਾਮਣ ਰੰਗ ਤਾ ਚੜ੍ਹੇ ਜਾ ਪਿਰ ਕੈ ਅੰਕ ਸਮਾਏ ਚਿਰੀ ਵਿਛੁਨੇ ਭੀ ਮਿਲਣ ਜੋ ਸਤਿਗੁਰ ਸੇਵਾਨ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾਨ ਕੁਟੀ ਹਰ ਗੁਣ ਸਹਿਜ ਰਵਾਨ ਨਾ ਹੋਏ ਜਨਮੇ ਨਾ ਮਰੇ ਨਾ ਹੋਏ ਦੁੱਖ ਸਹਨ ਗੁਰ ਰਾਖੇ ਸੇ ਉਬਰੇ ਹਰ ਸਿਉ ਘੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਆਂਦਨ ਮਿਲੇ ਰਹਾਨ ਇਸ ਜਗ ਮੈਂ ਵਿਰਲੇ ਜਾਣੀਏ ਨਾਨਕ ਸੱਚ ਲਹਨ ਸੂਹੀ ਮੁਹੱਲਾ ਸੂਹੀ ਮੁਹੱਲਾ ਤੀਜਾ ਹਰ ਜੀ ਸੂਖਮ ਅਗਮ ਹੈ ਕੈਤਵਿਦ ਮਿਲਿਆ ਜਾਏ ਗੁਰ ਕਹਿ ਸ਼ਬਦ ਭਰਮ ਕਟੀਏ ਚਿੰਤ ਵਸੈ ਮਨ ਆਏ ਗੁਰਮੁਖ ਹਰ ਹਰ ਨਾਮ ਜਪਾਨਾ ਹੋ ਤਿਨਕੇ ਬਲਹਾਰ ਨੇ ਮਨ ਹਰ ਗੁਣ ਸਦਾ ਰਵਾਨ ਰਹਾਓ ਗੁਰ ਸਰਵਰ ਮਨ ਸਰੋਵਰ ਹੈ ਵਡਭਾਗੀ ਪੁਰਖ ਲਹਾਨ ਸਿਵ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਾਨ ਨਾਮ ਧਿਆਨ ਰੰਗ ਸਿਉ ਗੁਰਮੁਖ ਨਾਮ ਲਗਾਨ ਤੁਰ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲੈਣ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੂਰੇ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਗੁਰ ਪ੍ਰਸਾਦੀ ਮਨ ਵਸੇ ਤਿਤ ਘਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੇ ਸਭ ਥਾਏ ਮੰਦਾ ਕਿਸ ਨੂੰ ਆਕੇ ਸਭ ਦੇਖ ਵੇਖੋ ਲੈਵ ਲਾਏ ਬੁਰਾ ਭਲਾ ਤਿਚਰ ਆਖਦਾ ਦਿਜਿਚਰ ਹੈ ਦੋ ਮਾਹੇ ਗੁਰਮੁਖੇ ਕੋ ਬੁਝਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਏ ਜਨ ਨਾਨਕ ਹਰ ਅਰਾਧਿਆ।

ਸੋ ਹੁਣ ਅਰਦਾਸ ਹੋਵੇਗੀ। ਅਰਦਾਸ ਦੇ ਵਿੱਚ ਬੱਚੇ ਔਰ ਬੱਚੀ ਦੇ ਮਾਤਾ ਪਿਤਾ ਜੀ ਖੜ੍ਹੇ ਹੋ ਜਾਣ ਜੀ ਤੁਹਾਡੇ ਅੱਗੇ ਅਰਦਾਸ, ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੇ ਰਹੋ ਜੀ।

ਵਾਹਿਗੁਰੂ ਸਾਹਿਬ ਜੀਓ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਐ ਕਾਰਜ ਦੇਹੋ ਸਵਾਰ ਸਤਿਗੁਰ ਸਚ ਸਾਖੀਐ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੈ ਉਰ ਧਾਰੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਬੇਨਤੀ ਹੈ ਬੱਚੀ ਦੇ ਪਿਤਾ ਜੀ, ਕਾਕਾ ਜੀ ਦਾ ਪੱਲਾ ਬੱਚੇ ਨੂੰ ਪਕੜਾਉਣ ਦੀ ਕਿਰਪਾਲਤਾ ਕਰਨ। ਉਸ ਤੋਂ ਉਪਰੰਤ ਲਾਵਾਂ ਦਾ ਪਾਠ ਹੋਏਗਾ। ਸੋ ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ, ਕਾਕਾ ਜੀ ਦਾ ਪੱਲਾ ਬੱਚੇ ਨੂੰ ਪਕੜਾਉਣ ਦੀ ਕਿਰਪਾਲਤਾ ਕਰੋ ਜੀ। ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ, ਉਸ

ਸੋ ਬੱਚਿਆਂ ਨੂੰ ਬੇਨਤੀ ਹੈ, ਪਹਿਲੋਂ ਭਾਈ ਸਾਹਿਬ ਲਾਵਾਂ ਦਾ ਪਾਠ ਕਰਨਗੇ। ਆਪ ਜੀ ਨੇ ਪਿਆਰ ਸਤਿਕਾਰ ਸਹਿਤ ਸਰਵਣ ਕਰਨਾ ਹੈ। ਜਦੋਂ ਰਾਗੀ ਸਿੰਘ ਗਾਇਨ ਕਰਨ, ਆਪ ਜੀ ਨੇ ਇਕੱਠਿਆਂ ਮੱਥਾ ਟੇਕ ਕੇ ਸਤਿਗੁਰੂ ਜੀ ਨੂੰ ਸੱਜੇ ਪਾਸੇ ਰੱਖ ਕੇ ਇਸ ਪਾਸੋਂ ਪਰਿਕਰਮਾ ਕਰਦਿਆਂ ਹੋਇਆਂ ਆਪਣੇ ਨਿਯਤ ਸਥਾਨ 'ਤੇ ਬੈਠਣ ਲੱਗਿਆਂ ਵੀ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਮੱਥਾ ਟੇਕ ਕੇ ਬੈਠਣਾ ਹੈ। ਸੋ ਇਸ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਏਗਾ। ਆਓ ਪਿਆਰ ਸਤਿਕਾਰ ਸਹਿਤ ਸਰਵਣ ਕਰੋ ਜੀ।

ਮਾ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ, ਬੱਚੀ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦੋਵਾਂ ਪਰਿਵਾਰਾਂ ਵਿੱਚ ਪਿਆਰ, ਇਤਫਾਕ, ਭਰੋਸਾ ਬਖਸ਼ਿਸ਼ ਕਰਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਤਿੰਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰੁਮਾਲੇ ਹਾਜ਼ਰ

ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀਓ। ਐਸ ਵੇਲੇ ਆਨੰਦ ਕਾਰਜ ਜੀ ਕੀ ਅਰਦਾਸ, ਸ਼ਬਦ ਚੌਂਕੀ ਜੀ ਕੀ ਅਰਦਾਸ, ਭੁੱਲ ਚੁੱਕ ਖਿਮਾ ਕਰਨੀ, ਹਾਜ਼ਰੀ ਦਰ ਕਰ ਸਚਖੰਡ ਵਿਖੇ ਪ੍ਰਵਾਨ ਕਰਨੀ, ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਖਸ਼ ਕੇ

ਵਾਹਿਗੁਰੂ ਜੀ ਸੋਈ ਸੁਣਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਥ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੀਖ ਨਿਹਾਲੀ ਸਤਨਾਮ ਸ੍ਰੀ ਵਾਹਿਗੁਰੂ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਭੂ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਭੂ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੂਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪ ਹੋ ਹਰ ਰੰਗੇ ਪਰ ਤਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨਾ ਆਵੈ ਨੇੜੇ

ਪਾਰ ਤਨ ਦੋਖ ਕਿਛ ਪਾਪ ਨਾ ਫੇੜੀ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੀ ਪ੍ਰਭ ਸ਼ਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦੋਹਾਂ ਪਰਿਵਾਰਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਸਤਿਗੁਰੂ ਜੀ ਰਹਿਮਤ ਕਰਨ ਸੁਭਾਗ ਜੋੜੀ ਨੂੰ ਦੀਰਘ ਆਰਜਾ ਮਾਤਾ ਪਿਤਾ ਦੇ ਆਗਿਆਕਾਰ ਮਨ ਨੀਵਾਂ ਮੱਤ ਉੱਚੀ ਗੁਰਸਿੱਖੀ ਜੀਵਨ ਆਪਸੀ ਪਰਸਪਰ ਪਿਆਰ ਸਤਿਗੁਰੂ ਜੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨ ਸੋ ਦੋਹਾਂ ਪਰਿਵਾਰਾਂ ਨੂੰ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਦੋਹਾਂ ਪਰਿਵਾਰਾਂ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਤੋ ਹੁਣ ਸਭ ਤੋਂ ਪਹਿਲਾਂ ਗੁਰੂ ਘਰ ਵੱਲੋਂ ਬੱਚਿਆਂ ਨੂੰ ਸਿਰੋ ਭਾਉ ਦੀ ਬਖਸ਼ਿਸ਼ ਕੀਤੀ ਜਾਏਗੀ। ਸੋ ਬੱਚਿਆਂ ਨੂੰ ਬੇਨਤੀ ਹੈ ਖੜ੍ਹੇ ਹੋ ਕੇ ਸਤਿਗੁਰੂ ਜੀ ਦੀ ਅਸੀਸ ਸਿਰੋ ਭਾਉ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

अंधे अकली बारे मूर्खे अंध ज्ञान नानक नदरी बारे कभी न पावे मान पौड़ी काया कूडर चाया हर सच्चे आपे एक दूजे पाए खुआइन हमें बिज ब्यापे यो मानस जन्म दुलंब सामन संतापे जिसे आप बजाए सब जिसी जस सातुर थापे सब जब खेल रचायो न सब बरते आपे श्लोक महला पहला चोरा जारा रंडिया कुटनिया दीवान बेदीना की दोस्ती बेदीना का खान सिफती सार न जानने सदा बसे सैतान गदो चंदन खोलिया पीसा उत्सव पान नाने कूड़े कत्या कूड़ा तनिए तान कूड़ा कपड़ कछिया कूड़ा पहनन मान महला पहला बांगा बुरगू सिंगियां नाले मिली कलान एक दाते एक मंगते नाम तेरा प्रवान नानक जिन्नी सुन के मन्या हो तिना विटो करवान पौड़ी माया मो सब कूड़ है कूड़ो होए गया हमें झगड़ा पायन झगड़े जग मोया गुरमुख झगड़ चुकायन इको रब रहया सब आत्मरा पछाणिया पौजो तर गया जोत सुमाणी जोत बिच जोत सुमाणी जोत बिच हर नाम सुमया श्लो श्लोक महला पहला सतगुर पीख्या दे मैं तू समरत दातार होमें घर निवारिया काम क्रोध अहंकार लाभ लो पर जालिया ना मिले आधार एन सुनब तू निर्मला मेला कब न हो नानक एवज छुट्टी है न तेरी सखोए महला पहला इको कंत सवाईया जिती दरखड़िया नानक कंत रतिया पुछे बातड़िया महला पहला सबे कंत रतिया मैं दुहागण कित मैं तन अवगण इतड़े खासम न फिर चित महला पहला हम बलिहारी तिनका सिफत ना दे बात सब राती सुहागणी एक मैं दुहागण रात पौड़ी दर मंगत जाचे दान हर दीजे कृपा कर गुरमुख लियो मिलाए जन पावे नाम हर अनद शब्द बजाए ज्योति ज्योत धर हृदय हर गुण गाए जय जय शब्द हर जग में बरते आप हर सेती प्रीत कर श्लोक महला पहला जिनी न पायो प्रेम रस कंत न पायो साओ सुंजे कर का पौना ज्यो आया त्यों जाओ महला पहला सौ लामे दिने के राती मिलन सहंस सिफ सलान छड कै करंगी लगा हंस फिट अपेहा जीविया जत खाए बधाया पेट नानक सच्चे नाम बिण सबो दुश्मन हेत पौड़ी टाडी गुण गावे नित जन सवारिया गुरमुख सेव सलाह सच्चा उड़तारिया कर दर पावे मैल नाम प्यारिया गुरु पाया नाम गुर को बारिया तू आप सवार आप सृजन हारिया श्लोक महला पहला दीवा वले अंधेरा जाए भेद पाठ मत पापा खाए भगवै सू न जाप चंद जय ज्ञान प्रगास ज्ञान मटंत भेद पाठ संसार की कार पड़ पड़ पंडित करे विचार बिन बूझे सब होए खुआर नानक गुरमुख उतरस पार महला पहला शब्द साधना आयो नाम लगो प्यार रसना फिका बोलना नित नित होए खुआर नानक पया किरत कमावना कोई न मेटन हार पौड़ी जे प्रभ सलाहे अपना सुभ सोभा पाए हमें बिचों दूर कर सासा सच मन बसाए सच बाणी गुण उचराए सच्चा सुख पाए मेल भरिया चिरी विछुनिया गुरपुरख मिलाए मन मेला इव सुध है हर नाम ते आए श्लोक मल्ला पहला काया कूमल फुल गुण रानक गोपस माल इनी फुली रो करे अवर के चुनिया डाल मल्ला तुजा नानक तिना बसंत है जिन कर बसिया कंत जिनके कंत दिशा परी से ऐन स्परे जलंत पौड़ी आपे बख्शे दया कर गुर सतगुर बचनी अंधन सेवी गुण रवा मन सच्चे रचनी प्रभ मेरा बेअंत है अंत कने न लखनी सतगुर चरणी लग्या हर नाम नित जपनी जो चे सो फल पाए सी सब करे बिच जतनी श्लोक मल्ला पहला
ਪਹਿਲ ਬਸੰਤੇ ਆਗਮਨ ਪਹਿਲਾ ਮੋਲਿਓ ਸੋਏ, ਜਿਤ ਮੋਲਿਆ ਸਾ ਮੋਲੀਐ ਤਿਸੇ ਨਾ ਮੋਲਿਓ ਕੋਏ। ਮਹੱਲਾ ਦੂਜਾ, ਪਹਿਲ ਬਸੰਤੇ ਆਗਮਨ ਤਿਸਕਾ ਕਰੋ ਵਿਚਾਰ, ਨਾਨਕ ਸੋ ਸਲਾਹੀਐ ਜੇ ਸਭ ਸਹਿ ਦੇ ਆਧਾਰ। ਮਹੱਲਾ ਦੂਜਾ, ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਨ ਜੇ ਹੋਏ, ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਏ ਸੋਏ। ਪੌੜੀ ਹਰ ਨਾਮ ਸਲਾਹੀਐ ਸਚਕਾਰ ਕਮਾਵੈ, ਦੂਜੀ ਕਾਰੇ ਲੱਗਿਆ ਫਿਰ ਜੂਨੀ ਪਾਵੈ, ਨਾਮ ਰਤਿਆ ਨਾ ਪਾਈਐ ਨਾਮੇ ਗੁਣ ਗਾਵੈ, ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ, ਸਤਿਗੁਰ ਸੇਵਾ ਸਫਲ ਸੇਵਿਆ ਫਲ ਪਾਵੈ। ਸ਼ਲੋਕ ਮਹਲਾ ਦੂਜਾ, ਕਿਸੀ ਕੋਈ ਕੋਏ ਮੰਜ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀ ਜੈ ਰੋਏ, ਜਾ ਲਗ ਚਿਤਨ ਆਵੇ। ਮਹਲਾ ਦੂਜਾ, ਜਾ ਸੁਖ ਤਾਂ ਸ਼ੋਰ ਆਵਿਓ, ਦੁੱਖ ਵੀ ਸਮਾ ਲਿਓ ਏ, ਨਾਨਕ ਐ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਪੌੜੀ, ਹੋ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ, ਤੂੰ ਆਗਮ ਦਿਆਲ ਗਮ ਹੈ ਆਵਲੇ ਮਿਲਾਈ, ਮੈਂ ਤੁਜਨ ਬੇਲੀ ਕੋ ਨਹੀਂ ਤੂੰ ਅੰਥ ਸਿਖਾਈ, ਜੋ ਤੇਰੀ ਸਰਨਾਗਤੀ ਤਿਨ ਲੈ ਛਡਾਈ, ਨਾਨਕ ਵੇ ਪ੍ਰਵਾਹ ਹੈ ਤਿਸ ਦਿਲ ਨਾ ਤਮਾਈ। ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ, ਸਭਨਾ ਭਗਤਾਂ ਕੀ ਕਬੀਰ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਵਤਰਾਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨਾ ਕਬੂ ਲੀਨਾ, ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਏ ਬੇ ਕਿਉਂ ਆ ਕਰੋ ਭਾਗੇ ਰਹਾਓ, ਦੁੱਖ ਸੁਖ ਕਰਕੇ ਕੁਟੰਬ ਜੀਵਾਇਆ, ਮਰਤੀ ਵਾਰ ਇਕਸਰ ਦੁੱਖ ਪਾਇਆ, ਕੰਟ ਗਏ ਤਬ ਕੰਨ ਪੁਕਾਰਾ, ਕਹਿ ਕਬੀਰਾ ਗੇ ਦੇ ਨਾ ਸਮਾਰਾ। ਸੂਈ ਕਬੀਰ ਜੀ ਤਰਰ ਕੰਪੇ ਬਾਲਾ ਜੀਓ, ਨਾ ਜਾਨੋ ਕਿਆ ਕਰ ਸੀ ਪੀਓ, ਰਹਿਣ ਗਏ ਮਾ ਦਿਨ ਵੀ ਜਾਏ, ਪਵਰ ਗਏ ਭਗ ਬੈਠੇ ਆਏ ਰਹਾਓ। ਕਾਚੈ ਕਰਵੈ ਰਹਿ ਨ ਪਾਨੀ, ਹੰਸ ਚਲਿਆ ਕਾਇਆ ਕਮਲਾਨੀ, ਕੁਆਰ ਕੰਨਿਆ ਜੈਸੇ ਕਰਤ ਸਿਗਾਰਾ, ਕਿਉਂ ਰਲਿਆ ਮਾਨੇ ਬਾਜ ਪੁਤਾਰਾ, ਕਾ ਗੁੱਡਾਵਤ ਪੂਜਾ ਪੁਰਾਨੀ, ਕਹਿ ਕਬੀਰ ਦੇ ਕਥਾ ਸੁਰਾਨੀ। ਸੂਹੀ ਕਬੀਰ ਜੀਓ ਅਮਲ ਸੁਰਾਨੋ ਲੇਖਾ ਦੇਨਾ, ਆਏ ਕਠਨ ਦੂਰ ਜਮ ਲੈਨਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਤਾਵ ਦੀਵਾਨ ਬੁਲਾਇਆ, ਚੱਲ ਅੰਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗੇ ਕਾ ਆਇਆ ਰਹਾਓ। ਕਰੋ ਅਰਦਾਸ ਗਾਵਕਸ ਬਾਕੀ, ਲਿਓ ਨਵੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਿਵਾਜ ਸਰਾਏ ਗੁਜਾਰੋ, ਸਾਧ ਸੰਗ ਜਾ ਕੋ ਹਰੰਗ ਲਾਗਾ, ਤਾਂ ਤਾਂ ਸੋ ਜਨ ਪੁਰਖ ਸੁਭਾਗਾ, ਈਤ ਊਤ ਜਨ ਸਦਾ ਸੁਹੇਲੇ, ਜਨ ਪਦਾਰਥ ਜੀਤ ਮੁੱਲੇ, ਜਾਗਦ ਸੋਇਆ ਜਨ ਗਵਾਇਆ, ਮਾਲ ਧਨ ਜੋਰਿਆ ਪਿਆ ਪਰਾਇਆ, ਕਹੋ ਕਬੀਰ ਤੇਈ ਨਰ ਭੁੱਲੇ, ਖਸਮ ਸਾਰ ਮਾਟੀ ਸੰਗਰੂਲੇ। ਸੂਹੀ ਕਬੀਰ ਜੀਓ ਲਲਿਤ, ਥਾਕੇ ਨੈਣ ਸਰਵਣ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕੀ ਸਮ ਥਾਕੀ, ਇੱਕ ਨਾ ਥਾਕ ਸਮਾਇਆ, ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨ ਗਵਾਇਆ ਬਰਹਾਓ। ਤਬ ਲਗ ਪ੍ਰਾਣੀ ਤੇ ਸਰੇ ਵਹੋ, ਜਬ ਲਗ ਘਟ ਮੈਂ ਸਾਸਾ, ਜੇ ਕਰ ਜਾਏ ਤਾਂ ਪਾਓ ਨ ਜਾਸੀ, ਹਰ ਕੇ ਚਰਨ ਨਿਵਾਸਾ, ਜਿਸ ਕੋ ਸ਼ਬਦ ਵਸਾਵੇ ਅੰਤਰ, ਚੁੱਕੇ ਤੁਸੇ ਪਿਆਸਾ, ਹੁਕਮੇ ਬੁੱਝੇ ਚੌਪੜ ਖੇਲਾ, ਮਨ ਜਿਨ ਟਾਣੇ ਪਾਸਾ, ਹੁਕਮੇ ਬੁੱਝੇ ਚੌਪੜ ਖੇਲੇ, ਮਨ ਜਿਨ ਢਾਲੇ ਪਾਸਾ, ਜੋ ਜਨ ਜਾਨ ਭਜੇ ਅਵਗਤ, ਕਹੋ ਤਿਨ ਕਾ ਕਛੂ ਨਾ ਨਾਸਾ, ਕਹੋ ਕਬੀਰ ਤੇ ਜਨ ਕਹੂ ਨਾ ਹਾਰੈ, ਢਾਲ ਜੋ ਜਾਨੇ ਪਾਸਾ। ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੇ ਹਾਲਾ, ਜਿਵੇਂ ਨਾਈ ਮੈਂ ਕਿਸੀ ਕੀ ਬੋਈ, ਐਸਾ ਦੇ ਦੁਖਲਾ, ਹਰ ਕੇ ਲੋਗਾ ਮੋਕੋ, ਨੀਂਦ ਦੱਸੇ ਪਟਵਾਰੀ, ਉੱਪਰ ਪੂਜਾ ਕਰ ਮੈਂ।

ਕੋਸ਼ਟਾ ਲਾ ਲੇਹੀ ਬਹਿਤਰ ਕਰ ਇੱਕ ਪੁਰਖ ਸਮਾਇਆ ਹੁੰਦੀਆ ਨਾਮ ਲਿਖਾਏ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਜਮ ਨਾ ਕਾਈ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਏਕੋ ਕੋ ਕਬੀਰ ਸੋ ਮੈਂ ਗੁਰ ਪਾਇਆ ਜਾ ਕਾ ਨਾਉ ਬਵੇਕੋ।

ਚਿੱਤ ਨਾ ਚਿਤੈਨੀ, ਮਨ ਕੀ ਮਤ ਤਿਆਗੋ ਹਰਜਨ ਇਹਾ ਬਾਤ ਕਠੈਨੀ, ਅੰਦਿਨ ਹਰ ਹਰ ਨਾਮ ਤੇ ਆਵੋ ਗੁਰ ਸਤਿਗੁਰ ਕੀ ਮਤ ਲੈਨੀ। ਮਤ ਸਮਤ ਤੇਰੇ ਬਸ ਸਵਾਮੀ, ਹਮ ਜੰਤ ਤੂੰ ਪੁਰਖ ਜੰਤੈਨੀ, ਜਨ ਨਾਨਕ ਕੇ ਪ੍ਰਭ ਕਰਤੇ ਸਵਾਮੀ, ਜਿਉ ਭਾਵੈ ਤਿਵੇ ਬੁਲੈਨੀ। ਬਿਲਾਵਲ ਮਹੱਲਾ ਚੌਥਾ। ਅਨੰਦ ਮੂਲ ਧਿਆਇਓ ਪੁਰਖੋਤਮ, ਅੰਦਿਨ ਅੰਦ ਅਨੰਦੇ, ਧਰਮ ਰਾਏ ਕੀ ਕਾਣ ਚੁਕਾਈ, ਸਭ ਚੁੱਕੇ ਜਮ ਕੇ ਛੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਵਡਭਾਗੀ ਗੁਰ ਸਤਿਗੁਰ ਪਾਇਆ, ਗੁਣ ਗਾਏ ਪਰਮਾਨੰਦੇ, ਰਹਾਓ ਸਾਖਤ ਮੂੜ ਮਾਇਆ ਕੇ, ਬਧਕ ਵਿੱਚ ਮਾਇਆ ਫਿਰੈ ਫਰੰਦੇ, ਤ੍ਰਿਸਨਾ ਜਲਤ ਕਿਰਤ ਕੇ ਬਾਧੇ, ਜਿਉ ਤੇਲੀ ਬਲਦ ਪਵੰਦੇ, ਗੁਰਮੁਖ ਸੇਵ ਲੱਗੇ ਸੇ ਉਦਰੇ, ਵਡਭਾਗੀ ਸੇਵ ਕਰਨ ਦੇ ਜਿਨ

ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗਰਦਿਓ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਿਨਾ

ਪਾਵਾ ਵਡਭਾਗੀ ਸੇ ਕਾਢੀਐ ਪਿਆਰੇ ਸੰਤ ਸੰਗ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਰਾਧੀਐ ਨਿਰਮਲ ਮਨੇ ਹੋਵੇ ਪਰਗਾਸੋ ਜਨਮ ਮਰਨ ਦੁ ਘਾਟੀਏ ਪਿਆਰੇ ਚੁੱਕੇ ਗਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਪਾਣੇ ਉੱਚ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵ ਤੇ ਉਦਰਹ ਸੁਣ ਤੇ ਉਦਰਹ ਬਿਨ ਸਹਿ ਪਾਪ ਕਨੇਰੇ ਪਸੂ ਪ੍ਰੇਤ ਮੁਗਧ ਕੋ

ਰੋਗ ਬਿਆਪੈ ਚਰਨ ਕਮਲ ਲਿਵ ਲਾਈਐ ਤਹ ਜਨਮ ਨਾ ਮਰਨ ਨਾ ਆਵਣ ਜਾਣਾ ਨਿਚਲ ਸਰਣੀ ਪਾਈਐ ਪ੍ਰੇਮ ਬਿਛੋਹ ਨਾ ਮੋਹ ਬਿਆਪੈ ਨਾਨਕ ਹਰ ਏਕ ਧਿਆਈਐ ਦ੍ਰਿਸ਼ਟ ਤਾਰ ਮਨ ਭੇਦਿਆ ਪਿਆਰੇ ਰਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਸੰਗ ਰੰਗ ਰਾਤੀ ਮਨ ਤਨ ਇਛ ਪੁਜਾਏ।

ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾਂ ਆਪ ਉਪਾਵਨ ਆਪ ਸੁਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਬੇਪਉ ਆਪ ਹੀ ਜਰਨਾ ਰਹਾਓ ਆਪ ਹੀ ਮਸਟ ਆਪ।

ਕੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁੱਖ ਸੁਖ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਗੁੜ ਸੰਸਾਰਾ ਨਾਨਕ ਬਾਂਹ ਪਕਰ ਸਤਿਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮਾਂਗਨ ਤੁਮ ਪੇਖਤ ਸੋਭਾ ਮੇਰੇ ਆਂਗਨ ਰਹਾਓ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਾਹੀ ਚਤਰਾਈ ਤਾਂ ਮਿਲਿਏ ਜਾ ਲੈ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁੱਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਿਟ

ਬਲ ਸਿਉਂ ਲਾਈਐ ਚੀਤਾ, ਹਉ ਬਲਿਹਾਰੀ ਜੋ ਪ੍ਰਭੂ ਧਿਆਵਤ, ਜਲਨ ਬੁਝੈ ਹਰ ਹਰ ਗੁਣ ਗਾਵਤ ਰਹਾਉ, ਸਫਲ ਜਨਮ ਹੋਵਤ ਬੜ ਭਾਗੀ, ਸਾਧ ਸੰਗ ਰਾਮਹਿ ਲਿਵ ਲਾਗੀ, ਮਤ ਪਤ ਧਨ ਸੁਖ ਸਹਿਜ ਆਨੰਦਾ, ਇੱਕ ਨਿਮਖ ਨ ਵਿਸਰੋ ਪਰਮਾਨੰਦਾ, ਹਰ ਦਰਸ਼ਨ ਕੀ ਮਨ ਪਿਆਸਕ।

ਭਗਤ ਵਛਲ ਪੈ ਕਾਟਨ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਅਤਤ ਭਾਵਨ ਪ੍ਰਬਿਰਧ ਵੇਦ ਲੇਖਿਆ ਪਾਰ ਬ੍ਰਹਮ ਸੋ ਨੈਨ ਹੋ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾ ਸਭ ਦੁਖ ਪਲੈਣ ਬਿਲਾਵਲ ਮਹੱਲਾ ਪੰਜਵਾਂ ਕਵਨ ਜਾਣੇ ਪ੍ਰਭ ਤੁਮਰੀ ਸੇਵਾ ਪ੍ਰਭ ਅਵਨਾਸੀ ਅਲਖ ਭੇਵਾ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ਊਚ ਮਹਿਲ ਸਵਾਮੀ ਪ੍ਰਭ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਇੱਕ ਸਬਿਨ ਨਾਹੀ ਕੋ ਦੂਜਾ ਤੁਮ ਹੀ ਜਾਣੋ ਆਪਣੀ ਪੂਜਾ ਆਪਹੁ ਕਛੂ ਨ ਹੋਵਤ ਭਾਈ ਜਿਸ ਪ੍ਰਭ ਦੇਵੇ ਸੋ ਨਾ

ਪਾਰ ਬ੍ਰਹਮ ਆਇਆ ਪਟਲ ਬਿਸਰਿਆ ਵੱਡੇ ਪਹਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁਦਬੰਧ ਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੁਖ ਸਹਿਜ ਆਨੰਦ ਕਣੇ ਗੁਰਪੂਰਾ ਪੂਰੀ ਜਾਕੀ ਬਾਣੀ ਅਨਕ ਗੁਣਾ ਜਾਕੇ ਜਾਹੇ ਨਾ ਗਣੇ ਰਹਾ।

ਕੀ ਭਈ ਸਿਮਰ ਸਿਮਰ ਵਿਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੂਰੇ ਗੁਰ ਆਣਿਆ ਬਿਲਾਵਲ ਮਹੱਲਾ ਪੰਜਵਾਂ ਸਰਬ ਨਿਦਾਨ ਪੂਰਨ ਗੁਰਦੇਵ ਰਹਾਓ ਹਰ ਹਰ ਨਾਮ ਜਪਤ ਨਰ ਜੀਵੇ ਮਰ ਖੁਆਰ ਸਾਗਕਤ ਨਰ ਥੀਵੇਰਾ ਰਾਮ ਨਾਮ ਹੁਆ ਰਖਵਾਰਾ ਚੱਖ ਮਾਰੋ ਸਖਤ ਵਿਚਾਰਾ ਨਿੰਦਾ ਕਰ ਕਰ ਬਚਹਿ ਕਨਹਿਰੇ ਮ੍ਰਿਤਕ ਫਾਸਕ ਲੈ ਸਿਰ ਪੈਰੇ

ਵਾਣਤ੍ਰਿੰਦਰ ਭਵਨ ਹਰਿਆ ਹੋਏ ਸਗਲੇ ਜੀ ਸਾਧ ਹਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਜਿਸ ਉੱਪਰ ਹੋਵਤ ਦਿਆਲ ਹਰ ਸਿਮਰਤ ਕਾਟੇ ਸੋ ਕਾਲ ਰਹਾਓ ਸਾਧ ਸੰਗ ਭਜੀਏ ਗੋਪਾਲ ਗੁਣ ਗਾਵੇ ਟੂਟੇ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਿਤਪਾਲ ਨਾਨਕ ਜਾਚੇ ਸਾਧਰਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚੋ ਹਰ ਹਰ ਨਾਮ ਅਨਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰਹੋ ਮਨ ਮੇਰੇ ਆਠ ਪਹਿ ਪ੍ਰਭ ਜਾਨੋ ਨੇਰੇ ਰਹਾਓ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਣੀ।

ਰਜ ਰਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਬਿਰਧ ਮਾਹਿ ਧਿਆਈ, ਨਾਨਕ ਗੁਰ ਪੂਰੇ ਸਰਨਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਬਿਲਾਵਲ ਮਹੱਲਾ ਪੰਜਵਾਂ। ਸਤ ਗੁਰ ਕਰ ਦੀਨੇ ਅਸਥਿਰ ਘਰ ਬਾਰ ਰਹਾਓ, ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ।

ਪਾਰ ਬ੍ਰਹਮ ਤੂੰ ਬਖਸਿਆ ਸੰਤ ਨਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਹਨ ਤਰਾਮ ਕੇ ਇਹ ਅਬਖਦ ਜੋਗ ਆਦ ਬਸੋ ਘਰ ਦੇ ਸਮੈ ਆਏ ਬਸੋ ਘਰ ਦੇ ਸਮੈ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪੈ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾਂ ਕਾਹੂ ਸੰਗਨਾ ਚਾਲ ਹੀ ਮਾਇਆ ਜੰਜਾਲ ਊਠ ਸੁਧਾਰੇ ਛਤਰਪਤ ਸੰਤਨ ਕੈ ਖਿਆਲ ਰਹਾਉ ਅਹਾਂ ਬੁੱਧ ਕਹੋ ਬਿਨ ਸਨਾ ਇਹ ਧੁਰਕੀ ਢਾਲ ਬਹੁ ਜੋਨੀ ਜਨ ਮੈਂ ਮਰਹਿ ਬਿਖਿਆ ਬਿਕਰਾਲ ਸਤ ਵਚਨ ਸਾਧੂ ਕਹੈ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈ ਕਾਰਜ ਕਤਰ ਮੈਂ ਲੋਚੇ ਸਬਜੀਆ ਸੋ ਪ੍ਰਸੰਨ ਪੈ ਸਤਿਗੁਰ ਪ੍ਰਭੂ ਕਛ ਬਿਘਨ ਨਾ ਥੀਆ ਜਾ ਕਾ ਅੰਗ ਦਿਆਲ ਪ੍ਰਭ ਧਾਗੇ ਸਬਦਾਸ ਸਦਾ ਸਦਾ ਵੜਿਆਈਆਂ।

ਦੋਸ ਨਾ ਕਾਹੂ ਦੀਜੀਏ ਪ੍ਰਭ ਆਪਣਾ ਧਿਆਈਏ ਜਿਤ ਸੇਵੀਏ ਸੁਖ ਹੋਏ ਕਨਾ ਮਨ ਸੋਈ ਗਾਈਏ ਕਹੀਏ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸਵਾਮੀ ਸਮ ਅਵਗਨ ਹਮਾ ਰਹਾਉ ਜਿਉ ਤੁਮ ਰਾਖੋ ਤਿਉ ਰਹਾ ਅਵਰ ਨਹੀਂ ਚਾਰਾ ਨੀ ਤਰਿਆ ਧਰ ਤੇਰੀਆਂ ਇਕ ਨਾਮ ਅਧਾਰਾ ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਾਰੋ ਕਰ ਸੇਵਾ ਜੇ ਠਾਕੁਰ ਭਾਵੈ ਉਹ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਿਲਾਵਲ ਮਹੱਲਾ ਪੰਜਵਾਂ ਮਿਰਤ ਹਸੈ ਸਿਰ ਉਪਰੇ ਪਸੂਆ ਨਹੀਂ ਬੂਝੈ ਬਾਦ ਸਾਧ ਅਹੰਕਾਰ ਮਹਿ ਮਰਣਾ ਨਹੀਂ ਸੂਝੈ ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਅਭਾਗੇ

ਆਦ ਫਿਰਤ ਫਿਰਤ ਮਨੁੱਖ ਭਇਆ ਖਿੰਨ ਪੰਗਨ ਦੇ ਹਾਦ ਇਹੋ ਅਵਸਰ ਤੇ ਚੁੱਕਿਆ ਬਹੁ ਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਹਿਜ ਨਾਨਕ ਆਨੰਦ ਤਾਕੇ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾਂ ਚਰਨ ਪੈ ਸੰਤ ਬੋਹਿਥਾ ਤਰੇ ਸਾਗਰ ਜੇਤ ਮਾਰਗ ਪਾਇਓ ਧਿਆਨ ਮੈਂ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਊਠ ਤੇ ਬੈਠ ਸੋਭ ਤੇ ਹਰ ਹਰ ਹਰ ਚੇਤ ਰਹਾਉ ਪੰਜ ਚੋਰ ਆਗੇ ਭਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੋਭਾ ਸੇਤ ਨਿਹਚਲ ਆਸਣ ਮਿਟ

ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ ਮਿਲਤ ਸੰਗ ਸਾ ਪ੍ਰਮਟੇ ਗਤ ਪਈ ਹਮਾਰੀ ਜਾ ਦਿਨ ਭੇਟੇ ਸਾਧ ਮੋਹੇ ਉਆ ਦਿਨ ਬਲਿਹਾਰੀ ਮੰਤਨ ਆਪਣੋ ਜੀਅਰਾ ਫਿਰ ਫਿਰ ਹੋਂ ਵਾਰੀ ਰਹਾਓ ਇਤ ਛਡਾਈ ਮੋਹੇ ਤੇ ਇਤਨੀ ਦ੍ਰਿੜ ਤਾਰੀ ਸਗਲ ਰੇਨ ਇਹ ਮਨ ਪਿਆ ਬਿਨ ਸੀ ਅਪਧਾਰੀ ਨਿੰਦ ਚਿੰਦ ਪਰ ਦੂ

ਨਿਰਮਲ ਹੋਈ ਹੈ ਗੁਰ ਕਾ ਜਪ ਜਪ ਨਾ ਰਹਾਉ ਹਰ ਰਸ ਚਾਖਤ ਧਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਗਸਨਾ ਸੀਤਲ ਸਾਂਤ ਸੰਤੋਖ ਹੋਏ ਸਭ ਬੁੱਝੀ ਤ੍ਰਿਸਨਾ ਦਹਿ ਦਿਸਤਾਵਤ ਮਿਟ ਗਏ ਨਿਰਮਲ

ਰਾਜ ਮਿਲਕ ਸਿਕਦਾਰੀਆਂ ਅਗਨੀ ਮਹਿਜਾਲ ਸੰਤ ਜਨਾ ਕਾ ਛੋਹਰਾ ਤਿਸ ਚਰਨੀ ਲਾਗ ਮਾਇਆ ਧਾਰੀ ਛਤਰਪਤ ਤਿੰਨ ਛੋਡੋ ਤਿਆਗ ਰਹਾਓ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਗਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰਾ ਉੜ ਨਗਰ ਨਾ ਹੋਈ ਸਾਗਤ ਸਿਰ ਪਾਓ ਰੇਸਮੀ ਪਹਿਰਤ ਪਤ ਖੋਈ ਸਾਗਤ ਸਿਉ ਮੁਖ ਜੋਰੀਏ ਅਧ

ਦੇਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧ ਕੇ ਪੂਰਨਾ ਸਾਏ ਪੈ ਬਿਨ ਸੇ ਤਿਹ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਵਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰੱਥ।

ਬਿਠਾਓ। ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨਹਿ ਪਿਲਾਵੋ। ਉਆ ਰਸ ਮਹਿ ਸੰਤ ਤ੍ਰਿਪਤ ਹੋਏ ਬਿਖੈ ਜਲਨ ਬੁਝਾਵੋ। ਜਬ ਭਗਤ ਕਰਹਿ ਸੰਤ ਮੰਡਲੀ ਤਿਨ ਮਿਲ ਹਰ ਗਾਵੋ। ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਓ। ਉਠਤ ਬੈਠਤ ਜਪੋ।

ਸੰਗ ਬਸੈ ਵੜ ਭਾਗੀ ਪਾਏ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਪਈ ਸਭ ਲੋਹ ਮੈਂ ਸੇਵਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭੈ ਸਹਾਈ ਜਨਮ ਮਰਨ ਦੁੱਖ ਕਾਟਿਆ ਸੁਖ ਕਾ ਦਾਂ ਥਾਨ ਪਾਇਆ ਕਾਟੀ ਸਿਲਕ ਪ੍ਰਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਆਵਰ ਕੱਚ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਇਆ।

ਤਨ ਮਹਿਲ ਬਹਾਨਾ ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਰਾਖੋ ਜੋ ਤੂੰ ਰਾਖਿਓ ਤਿਉ ਰਹਾ ਪ੍ਰਭ ਅਗਮਾ ਪਾਰੇ ਕਰਨਕਾਰ ਸਮਰੱਥ ਪ੍ਰਭ ਦੇਹ ਆਪਣਾ ਨਾਉ ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਓ ਬੁਲਾਵਲ ਮਹੱਲਾ ਪੰਜਵਾਂ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾਮੋਹਨੀ ਮੋਹਿਆ ਨਾਨਕ ਕੀ ਰੀਤ ਮਨ ਖੁੱਟ ਹਰ ਤੇਰਾ ਨਹੀਂ

ਇਹ ਕਿਰਤ ਕਿਰਤ ਕਮਾਵਨ ਸਰਬ ਫਲ ਰਵੀਏ ਹਰ ਨਿਰਤ ਹਮ ਤੇ ਕਛੂ ਨਾ ਹੋਵਨਾ ਸਰਨ ਪ੍ਰਭ ਸਾਧ ਉਹ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾੜ ਬਿਲਾਵਲ ਮਹੱਲਾ ਪੰਜਵਾਂ ਖੋਜਦ ਖੋਜਦ ਮੈਂ ਫਿਰਾਂ ਖੋਜੋ ਬਨ ਥਾਨ ਅਛਲ ਛੇਦ ਭੇਦ ਪ੍ਰਭ ਐਸੇ ਭਗਵਾਨ

ਸੀਤਲ ਮਨ ਭਇਆ, ਗੁਰਪੁਰਾ ਰਾਧਿਆ ਸਗਲਾ ਦੁੱਖ ਗਇਆ, ਰੱਖ ਨਹਾਰੇ ਰਾਖੇ ਆਪਣੀ ਕਰਮਾਇਆ, ਰਹਾਉ ਬਾਂਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ, ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ, ਬਿਲਾਵਲ ਮਹੱਲਾ ਪੰਜਵਾਂ, ਕਰ ਧਰ ਮਸਤਕ ਥਾਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾ।

ਨਹੀਂ ਕਰਨਾ। ਦੁੱਖ ਨਾ ਲਾਗੇ ਕਦੇ ਤੁਧ ਪਾਰ ਬ੍ਰਹਮ ਚਿਤਾਰੇ, ਜਮ ਕੰਕਰ ਨੇੜ ਨਾ ਆਵੇ ਗੁਰਸਿੱਖ ਪਿਆਰੇ। ਰਹਾਉ ਕਰਨ ਕਰ ਸਮਰੱਥ ਹੈ ਤਿਸ ਬਿਨ ਨਹੀਂ ਹੋਰ, ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ। ਬਿਲਾਵਲ ਮਹੱਲਾ ਪੰਜਵਾਂ। ਸਿਮਰ ਸਿਮਰ ਮਨ ਆਪਣਾ ਨਾਠਾ ਦੁੱਖ ਠਾਓ, ਵਿਸਰਾਮ ਪਾਏ ਮਿਲ ਸਾਧ ਸੰਗਤਾ ਤੇ, ਬੁੜ ਨਾ ਧਾਓ ਬਲਿਹਾਰੀ ਗੁਰ ਆਪਣੇ।

ਸਿਮਰਤ ਰਹੋ ਜਬ ਲਗ ਘਟ ਸਾਸ ਰਹਾਓ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾਂ ਸਰਬ ਸਿੱਧ ਹਰ ਗਾਈਐ।

ਸੰਗਤ ਸਹਿਜ ਆਨੰਦ ਭੈ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜਵਾਲੀਅਮ ਜਾ ਕਾ ਬੜ ਪ੍ਰਤਾਪ ਦੁਖ ਹਮਾਰੇ ਬਖਸ਼ਿਆ ਆਪਣੀ ਕਲਧਾਰੀ ਮਨ ਬਾਂਚਿਤ ਫਲ ਦਿੱਤੇ ਨਾਨਕ ਬਲਿਹਾਰੀ ਰਾਗ ਬਲਾਵਲ ਮਹੱਲਾ ਪੰਜਵਾਂ ਚੌਪ ਦੇ ਦੁੱਪ ਦੇ ਘਰ ਛੇਵਾਂ

ਬਿਲਾਵਲ ਮਹਲਾ ਪੰਜਵਾਂ ਮੋਰੀ ਅਹੰ ਜਾਏ ਦਰਸ਼ਨ ਪਾਵਤ ਹੇ ਰਾਚੋ ਨਾਥ ਹੀ ਸਹਾਈ ਸੰਤ ਨਾ ਅਬ ਚਰਨ ਗਏ ਰਾਓ

ਮੈਂ ਸੋਰੀ ਤਾਂ ਵੀ ਤੁਹਾਨੂੰ ਮੈਂ ਡਿਸਟਰਬ ਕਰਦੀ ਸੀ ਵਿੱਚ ਕੋਈ ਨਾ ਸੋਰੀ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਐ ਜਿਹ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ

ਦਰਸ਼ਨੀ ਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਉਦਾਸ ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਪਿਆਰੀਆਂ ਸੰਗਤਾਂ ਤੇ ਹਫ਼ਤਾਵਾਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ, ਚੌਪੀ ਸਾਹਿਬ ਦਾ ਜਾਪ ਹੋਇਆ, ਉਪਰੰਤ ਗੁਰਬਾਣੀ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ।

ਸੰਗਤਾਂ ਦੇ ਪਰਿਵਾਰਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜੀਓ। ਅੱਜ ਦੇ ਜੋ ਸੁਖਮਨੀ ਸਾਹਿਬਾਂ ਦੇ ਜਾਪ ਦੀ ਸੇਵਾ ਸੱਚੇ ਪਾਤਸ਼ਾਹ ਜੀ ਕਵਰਜੀਤ ਸਿੰਘ, ਨਵਦੀਪ ਸਿੰਘ, ਸੁਨਾਮ ਸਿੰਘ, ਤੇਜਵੀਰ ਸਿੰਘ ਸੱਚੇ ਪਾਤਸ਼ਾਹ ਜੀਓ, ਤਰਨ ਕਪੂਰ ਗਰੁੱਪ ਵੱਲੋਂ, ਅਰਬਨ ਏਅਰ ਪਾਰਕ ਹੇਵੜ ਦੀ ਸੱਚੇ ਪਾਤਸ਼ਾਹ ਜੀ, ਜੋ ਕਾਰਜ ਹੋਣੇ ਆ ਉਸਾਰੀ ਹੋਣੀ ਸੱਚੇ ਪਾਤਸ਼ਾਹ ਦੀ ਕਾਮਯਾਬੀ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਦੇ ਚਰਨਾਂ ਦਾ ਓਟ ਆਸਰਾ ਰਿਹਾ, ਚੜ੍ਹਦੀਆਂ ਕਲਾ ਬਖਸ਼ਣੀਆਂ।

ਬਖਸ਼ਣੀ ਸੋਢੀ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਬਜ਼ੁਰਗਾਂ ਦੀ ਯਾਦ ਵਿੱਚ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਭੁਪਿੰਦਰ ਕੌਰ ਵੱਲੋਂ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਾਰਥ ਰੱਖਣਾ। ਬਲਜੀਤ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਸਭ ਦੀਆਂ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਰਾਜ, ਆਪ ਜੀ ਦਾ ਸੀਂਦ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਤਰਸ ਕਰਕੇ ਆਪਣੀ ਪਿਆਰੀ ਸੰਗਤ ਨੂੰ ਗੋਦ ਵਿੱਚ ਬਿਠਾ ਕੇ ਹਫ਼ਤਾਵਾਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ। ਬਾਣੀ ਪੜ੍ਹਦਿਆਂ, ਗੋਦ 'ਚ ਬੈਠਦਿਆਂ, ਕੀਰਤਨ ਸਰਵ ਕਰਦਿਆਂ ਬੇਅੰਤ ਭੁੱਲਾਂ ਚੁੱਕਾ ਹੋ ਗਿਆ। ਆਪਾਂ ਸਾਰਿਆਂ ਨੇ ਗੱਲ ਵਿੱਚ ਪੱਲਾ ਪਾ ਕੇ ਗੁਰੂ ਸਾਹਿਬ ਦੇ ਹਜ਼ੂਰ ਅਰਦਾਸ ਬੇਨਤੀ ਕੀਤੀ, ਗੁਰੂ ਸਾਹਿਬ ਕਿਰਪਾ ਕਰਨ, ਇੱਕ ਮਨ ਇੱਕ ਚਬੰਦੀ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸਮਰੱਥ, ਗੁਰਬਾਣੀ ਵਰਗਾ ਜੀਵਨ, ਆਰੀ ਸਾਈ ਸਾਰੀ ਸੰਗਤ ਦੀ ਹਾਜ਼ਰੀ, ਤਿਲ ਫੁੱਟ ਪਲਟਾਵਾਂ ਦਰ ਪ੍ਰਵਾਨ ਕਰਨ, ਸਾਰੀ ਸੰਗਤ ਨੂੰ ਸੰਪੂਰਨ ਦੇ ਰੁਗਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਬੱਚਿਆਂ ਨੂੰ ਉੱਚੀ ਵਿੱਦਿਆ ਦਾ ਦਾਨ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ, ਸਾਰੀ ਸੰਗਤ ਦਾ ਜਿਨ੍ਹਾਂ ਨੇ ਹਾਜ਼ਰੀ ਲਵਾਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੁੱਧ ਮਿਟੈ ਗੁਰ ਸ਼ਬਦ ਵਿਚਾਰ, ਸਤਿਗੁਰ ਭੇਟੈ ਮੋਹ ਦੁਆਰ। ਨਾਨਕ ਸਤਿਗੁਰ ਭੇਟੈ ਮੋਹ ਦੁਆਰ, ਤਤ ਨ ਚੀਨੇ ਮਨਮੁਖ ਜਲ ਜਾਏ, ਦੁਰਮਤ ਵਿਛੜ ਝੋਟਾਂ ਖਾਏ। ਮਾਨੈ ਹੁਕਮ ਸਭੈ ਗੁਣ ਗਿਆਨ, ਨਾਨਕ ਦਰਗਹਿ ਪਾਵੈ ਮਾਨ। ਸਾਚ ਬਖਰ ਧਨ ਪੱਲੈ ਹੋਏ, ਆਪ ਤਰੇ ਤਾਰੇ ਭੀ ਸੋਏ। ਸਹਿਜ ਰਤਾ ਬੂਝੇ ਪਤ ਹੋਏ, ਤਾਂ ਕੀ ਕੀਮਤ ਕਰੇ ਨਾ ਕੋਏ। ਜਹ ਦੇਖਾ ਤਹਿ ਰਹੇ ਅਸਮਾਏ, ਨਾਨਕ ਪਾਰ ਪਰੈ ਸਚ ਪਾਏ। ਸੋ ਸਬਦ ਕਹਾ ਵਾਸ ਕਥੀਅਲੇ, ਜਿਤ ਤਰੀਏ ਪਵਜਲ ਸੰਸਾਰੋ। ਤ੍ਰੈ ਸਤ ਅੰਗਲ ਵਾਈ ਕਹੀਐ, ਤਿਤ ਕਹੋ ਕਵਨ ਅਧਾਰੋ। ਬੋਲੈ ਖੇਲੈ ਅਸਥਰ ਹੋਵੈ, ਕਿਉਂ ਕਰ ਅਲਖ ਲਖਾਏ। ਸੁਣ ਸੁਆਮੀ ਸਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ। ਗੁਰਮੁਖ ਸਬਦੇ ਸੱਚ ਲਿਵ ਲਾਗੇ, ਕਰ ਨਦਰੀ ਮੇਲ ਮਿਲਾਏ। ਆਪੇ ਦਾਨਾ ਆਪੇ ਬੀਨਾ, ਪੂਰੇ ਭਾਗ ਸਮਾਏ। ਸੋ ਸਬਦ ਕੋ ਨਿਰੰਤਰ ਵਾਸ, ਅਲਖੰ ਜਹ ਦੇਖਾਂ ਤਹ ਸੋਈ। ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਧਰ ਸੋਈ। ਨਦਰ ਕਰੇ ਸਬਦ ਘੱਟ ਮਹਿ ਵਸੈ, ਵਿੱਚੋਂ ਭਰਮ ਗਵਾਏ। ਤਨ ਮਨ ਨਿਰਮਲ ਨਿਰਮਲ ਬਾਣੀ, ਨਾਮ ਮਨ ਵਸਾਏ। ਸਬਦ ਗੁਰੂ ਭਵ ਸਾਗਰ ਤਰੀਏ,

ਜਿਤ ਅਸਥਿਰ ਰਹੀਐ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁੱਖ ਸੁਖ ਸਮਕਾ ਜਾਪੈ ਸਤਿਗੁਰ ਤੇ ਕਕਾਲ ਨਾ ਗ੍ਰਾਸੈ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦ ਜਲ ਬਲ ਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ।

ਇਓ ਆਤਮ ਸੁਖ ਧਾਰੀ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵਿਚਾਰੀ ਇਹ ਮਨ ਮੈਂ ਗਲ ਕਹਾਂ ਬਸੀ ਅਲੇ ਕਹਾਂ ਬਸੈ ਇਹ ਪਵਨਾ ਕਹਾਂ ਬਸੈ ਸੋ ਸ਼ਬਦ ਔਧੂ ਤਾ ਕੋ ਚੁਕੈ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਕਰ ਵਾਸਾ ਇਹੋ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਵਰਜ ਰਹਾਏ ਕਿਉਂ ਮੂਲ ਪਛਾਣੇ ਆਤਮ।

ਹਿਰਦੇ ਵਸੀਅਲੇ ਗੁਰਮੁਖ ਮੂਲ ਪਛਾਣ ਰਹੇ ਨਾਭ ਪਵਨ ਘਰ ਆਸਣ ਬੈਸੇ ਗੁਰਮੁਖ ਖੋਜ ਤਤ ਲਹੇ ਸੋ ਸਬਦ ਨਿਰੰਤਰ ਨਿਜ ਘਰ ਆਛੈ ਤਿਰ ਪਵਨ ਜੋਤ ਸੋ ਸਬਦ ਲਹੈ ਖਾਵੈ ਦੁਖ ਭੁਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੇ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ ਨਾਨਕ ਆਖੈ ਸੱਚ ਸੋ ਪਾਖੈ ਸੱਚ ਰਪੈ ਰੰਗ ਕਬਹੂ ਨਾ ਜਾਵੇ ਜਾਂ ਇਹੋ ਹਿਰਦਾ ਦੇਹ ਨ ਹੋਤੀ ਤੋ ਮਨ ਕੈਠੇ ਰਹਿਤਾ ਨਾਭ ਕਮਲ ਅਸਤੰਭ ਨ ਹੋਤੋ ਤਾਂ ਪਵਨ ਕਹਾਂ ਘਰ ਸਹਿਤਾ ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ।

ਆਪੋ ਸੋ ਇੱਕੋ ਇੱਕੋ ਸ਼ਬਦ ਵਿਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਕਥ ਕਹਾਣੀ ਕਿਤ ਕਿਤ ਵੇਦ ਜਗ ਉਪਜੈ ਪੁਰਖਾ ਕਿਤ ਕਿਤ ਦੁੱਖ ਬਿਨ ਸਜਾਈ ਹੋਮੇ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁੱਖ ਪਾਈ ਦੋ ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੇ ਹੋਮੇ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੇ ਰਹੇ ਸਮਾਏ ਨਾਮੇ ਨਾਮ ਰਹੇ ਬੈਰਾਗੀ ਸਾਚ ਰੱਖਿਆ ਉਰ ਧਾਰੇ ਨਾਨਕ ਬਿਨ ਨਾਵੇ ਜੋਗ ਕਦੇ ਨਾ ਹੋਵੇ ਦੇਖੋ ਹਿਰਦੈ ਵਿਚਾਰੇ ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੇ ਬਿਰਲਾ ਬੁਝੈ ਕੋਏ ਗੁਰਮੁਖ ਨਿਜ ਕਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੇ ਗੁਰਮੁਖ ਨਾਨਕ ਏਕੋ ਜਾਣੇ ਬਿਨ ਸਤਿਗੁਰ ਸੇਵੈ ਜੋਗ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ ਬਿਨ ਸਤਿਗੁਰ ਭੇਟੇ ਮਹਾਂ ਗਰਗ ਗੁਬਾਰ ਨਾਨਕ ਬਿਨ ਗੁਰ ਮੂਆ ਜਨਮ ਹਾਰ ਗੁਰਮੁਖ ਮਨ ਜੀਤਾ ਹੋਮੈ ਮਾਰ ਗੁਰਮੁਖ ਸਾਚ ਰੱਖਿਆ ਉਰ ਧਾਰ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖ ਦਰਗਾਹ ਨਾ ਆਵੇ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੇ ਨਾਨਕ ਗੁਰਮੁਖ ਸ਼ਬਦ ਪਛਾਣੇ।

ਸਭ ਰੰਗ ਮਾਣੇ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੇ ਫੁਰਮਾਣੇ ਮੰਗੈ ਹੈ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਣੇ ਅਵਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨਾ ਕੋਈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋਧੇ ਵੀਰੇ ਪੁਰਬਾਣੀ ਕੀ ਧੁਨੀ ਸਲੋਕ ਮਹੱਲਾ ਤੀਜਾ। ਸਤਿਗੁਰ ਸਹਿਜੇ ਕਾ ਖੇਤ ਹੈ ਜਿਸਨੂੰ ਲਾਏ ਭਾਓ ਨਾ ਬੀਜੇ ਨਾ ਉਗਵੈ ਨਾ ਮੇ ਰਹੇ ਸਮਾਏ ਹਮੈ ਇਹੋ ਬੀਜ ਹੈ ਸਹਿਸਾ ਗਿਆ ਵਿਲਾਏ ਨਾ ਕਿਛ ਬੀਜੇ ਨਾ ਉਗਵੈ ਸੋ ਬਖਸੇ ਸੋ ਜੋ ਬਖਸੇ ਸੋ ਖਾਏ ਅੰਬੈ ਸੇਤੀ ਅੰਬ ਰਲਿਆ ਬੋੜ ਨਾ ਨਿਕਸਿਆ ਜਾਏ ਨਾਨੂੰ ਗੁਰਮੁਖ ਚਲਤ ਹੈ ਵੇਖੋ ਲੋਕਾਂ ਆਏ ਲੋਕ ਵੇਖੇ ਬਪੜਾ ਜਿਸਨੂੰ ਸੋ ਜੀ ਨਾਹੇ ਜਿਸ ਵਿਖਾਲੇ ਸੋ ਵੇਖੇ ਜਿਸ ਵਸਿਆ ਮਨ ਮਾਹੇ ਮਹੱਲਾ ਤੀਜਾ। ਮਾਨ ਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੈ ਦੁੱਖ ਖਾਏ ਦੁੱਖ ਵਿੱਚ ਜੰਮੈ ਦੁੱਖ ਮਰੇ ਹਮੈ ਕਰਤ ਵਿਹਾਏ ਆਵਣ ਜਾਣ ਨਾ ਸੂਝੀ ਅੰਧਾ ਅੰਧ ਕਮਾਏ ਜੋ ਦੇਵੈ ਸੋ ਨਾ ਜਾਣੀ ਦਿੱਤੈ ਕੋ ਲਪਟਾਏ ਨਾਨਕ ਪੁਰਬ ਲਿਖਿਆ ਕਮਾਵਣਾ ਵਰਨਾ ਕਰਨਾ ਜਾਏ ਮਹੱਲਾ ਤੀਜਾ। ਸਤਿਗੁਰ ਮਿਲੇ ਸਦਾ ਸੁਖ ਹੋਏ ਜਿਸਨੂੰ ਆਪੇ ਮਿਲੇ ਸੋਏ ਸੁਖ ਹੈ ਇਹੋ ਵਿਵੇਕ ਹੈ ਅੰਤਰ ਨਿਰਮਲ ਹੋਏ ਅਗਿਆਨ ਕਾ ਪਰਮ ਕੱਟੀਏ ਗਿਆਨ ਪ੍ਰਾਪਤ ਹੋਏ ਨਾਨਕ ਏਕੋ ਨਦਰੀ ਆਇਆ ਜਹਿ ਦੇਖਾ ਤਹਿ ਸੋਏ ਪੌੜੀ ਸੱਚੇ ਤਰਖ ਤਖ਼ਤ ਰਚਾਇਆ ਬੈਸਣ ਕੋ ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਤੇ ਆਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ। ਸਲੋਕ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪੀਸਾਏ ਪੀਸਾਏ ਤੈ ਸਹਿ ਬਾਤ ਨਾ ਪੁੱਛੀਆਂ ਕਬੂ ਨਾ ਲਾਈ ਪਾਏ ਮਹੱਲਾ ਤੀਜਾ। ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸਹੁ ਨਦਰ ਕਰੇ ਆਪ

ਜਾਏ ਸਮਾਹੀ ਆਪੇ ਵੇਖ ਵੇਖਦਾ ਦੂਜਾ ਕੋ ਨਾਹੀ ਜਿਉ ਪਾਵੇ ਤਿਉ ਰੱਖ ਤੂੰ ਗੁਰ ਸ਼ਬਦ ਬੁਝਾਹੀ ਸਭਨਾ ਤੇਰਾ ਜੋਰ ਹੈ ਜਿਉ ਪਾਵੇ ਤਿਵੇ ਚਲਾਹੀ ਤੁਦ ਜੇਵੜ ਮੈਂ ਨਾਹੇ ਕੋ ਕਿਸ ਆਖ ਸੁਣਾਈ ਸਲੋਕ ਮਹੱਲਾ ਤੀਜਾ ਪਰਮ ਭਲਾਈ ਸਭ ਜਗ ਫਿਰੀ ਫਾਵੀ ਹੋਈ ਪਾਲ ਸੋ ਸੋ ਸਾਂਤ ਨ ਦੇਵੀ ਕਿਆ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਿਆਈ ਹੈ ਅੰਤਰ ਰੱਖੀਐ ਔਰ ਧਾਰ

ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ। ਇੱਕ ਆਪਣੀ ਸਿਫਤੀ ਲਾਇਨ ਦੇ ਸਤਿਗੁਰਮਤੀ, ਇੱਕ ਨਾਨੂ ਨੌ ਬਖਸਿਓਨ ਅਸਥਿਰ ਹਰ ਸਤੀ, ਪੌਣ ਪਾਣੀ ਬੈ ਸੰਤਰੋ ਹੁਕਮ ਕਰ ਹੈ ਭਗਤੀ।

ਪਿਆਰ ਸਦਾ ਰਵੇ ਫਿਰ ਆਪਣਾ ਸੋਭਾਵੰਤੀ ਨਾਰ ਮਨ ਮੁਖ ਸਿਗਾਰ ਨਾ ਜਾਣਨੀ ਜਾਸਨ ਜਨਮ ਸਭ ਹਾਰ ਬਿਨ ਹਰ ਭਗਤੀ ਸਿਗਾਰ ਕਰਹਿ ਨਿਤ ਜੰਮੈ ਹੋਏ ਖੁਆਰ ਸਹਿ ਸਾਰੇ ਵਿੱਚ ਸੋ

ਕਿਸ ਆਖ ਸੁਣਾਈਏ, ਗੁਰ ਪ੍ਰਸਾਦੀ ਪਾਏ ਜਿੱਥੋਂ ਹੋ ਮੈਂ ਜਾਈਏ, ਰਸ ਕਸ ਸਾਦਾ ਬਹਾਰਾ ਸੱਚੀ ਵੜਿਆਈਏ, ਜਿਸ ਨੂੰ ਬਖਸ਼ੈ ਤਿਸ ਦੇ ਆਪ ਲੈ ਮਿਲਾਈਏ, ਘਟ ਅੰਤਰਮ

ਪੌੜੀ ਸਭ ਨੰਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇੱਕ ਕੂੜ ਕੁਸਤ ਲਾਇਨ ਮਨ ਮੁੱਖ ਵਿਭੂਤੀ ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ ਜਿਨ ਕੋ ਪੋਤੇ ਪੁੰਨ ਹੈ ਤਿਨ ਵਾਤ ਸਪੀਤੀ ਨਾਨਕ ਨਾਮ ਧਿਆਈਐ ਸੱਚ ਸਿਫਤ ਸੁਣਾਈ ਸਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤ ਕਮਾਵੈ ਗੁਰ ਦੀਖਿਆ ਕਰ ਦੇਵਣ ਜਾਹੇ ਇਸਤਰੀ ਪੁਰ

Guru, Guru, Guru, Guru.

ਅੱਖਾਂ ਬੰਦ ਕਰਕੇ ਮਨ ਨੂੰ ਜੋੜ ਕੇ ਬੋਲੋ, ਸੁਣੋ ਵਾਹਿਗੁਰੂ। ਹਰ ਹਰ ਚਰਨ ਰਿਧੇ ਉਰਤਾਰੇ, ਹਿਰਦੇ ਚ ਵਸਾਉਣੇ ਚਰਨ ਵਾਹਿਗੁਰੂ ਦੇ।

ਗੁਰੂ ਪਿਆਰਿਓ, ਬੜੇ ਵੱਡੇ ਭਾਗ ਨੇ, ਆਪਾਂ ਸਾਰੇ ਸਤਿਗੁਰਾਂ ਦੀ ਸ਼ਰਨ 'ਚ ਬੈਠ ਗਏ ਅਤੇ ਸਤਿਗੁਰਾਂ ਦੀ ਬਾਣੀ ਰਾਹੀਂ ਆਪਾਂ ਇਹ ਸਿੱਖਣਾ ਹੁੰਦਾ ਵੀ ਅਸੀਂ ਕਿਉਂ ਆ ਕੇ ਸੰਗਤ ਕਰਦੇ ਹਾਂ। ਅਤੇ ਸਤਿਗੁਰਾਂ ਦੀ ਬਾਣੀ ਤੁਸੀਂ ਸਾਰੇ ਪੜ੍ਹ ਕੇ ਆਏ ਹੋ। ਹੁਕਮਨਾਮਾ ਸਾਹਿਬ ਟੋਡੀ ਰਾਗ ਦੇ ਵਿੱਚ ਅੱਜ ਸਤਿਗੁਰਾਂ ਬਖਸ਼ਿਸ਼ ਕੀਤਾ। ਦਸ਼ਮੇਸ਼ ਪਿਤਾ ਜੀ ਕਹਿੰਦੇ, ਇੱਕ ਸ਼ਬਦ ਹੀ ਵਿਚਾਰ ਲਓ ਤੁਸੀਂ, ਇੱਕ ਸ਼ਬਦ ਹੀ ਤੁਹਾਨੂੰ ਪਾਰ ਕਰ ਦੇਵੇਗਾ, ਤੁਹਾਡੇ ਮਾਨਸ ਜਨਮ ਦਾ ਮਨੋਰਥ ਪੂਰਾ ਹੋ ਜਾਏਗਾ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਅਤੇ ਉਹਨਾਂ ਪੁੱਛਿਆ ਸਤਿਗੁਰੂ ਪੰਜਵੇਂ ਪਾਤਸ਼ਾਹ ਨੂੰ, ਇਹ ਕਰਨਾ ਕੀ ਪਵੇਗਾ ਸਾਨੂੰ, ਮਿਲਣਾ ਤਾਂ ਸਾਰੇ ਚਾਹੁੰਦੇ ਹਾਂ। ਕਹਿੰਦੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੀ ਬੋਲਣਾ, ਜਿਹੜਾ ਤੁਸੀਂ ਕਰ ਰਹੇ ਹੋ। ਕਿਉਂਕਿ ਹੋਰ ਵੀ ਬੜੇ ਕਾਰਜ ਲੋਕ ਉਦੋਂ ਕਰਦੇ ਸੀ ਗੁਰੂਆਂ ਦੇ, ਗੁਰੂ ਸਾਹਿਬਾਂ ਦੇ ਸਮੇਂ। ਕੋਈ ਤੀਰਥਾਂ 'ਤੇ ਜਾਂਦਾ ਸੀ, ਕੋਈ ਜੰਗਲਾਂ 'ਚ ਤੁਰਿਆ ਫਿਰਦਾ ਸੀ, ਕੋਈ ਪਹਾੜਾਂ 'ਤੇ ਜਾ ਬਹਿੰਦਾ, ਕੋਈ ਧੂਣੇ ਤਪਾਉਂਦਾ, ਪਰ ਮਿਲਣ ਦਾ ਬੜਾ ਚਾਅ ਸੀਗਾ, ਮਨ 'ਚ ਵਿਰਾਗ ਬੜਾ ਸੀ। ਪਰ ਗੁਰੂ ਨਹੀਂ ਸੀ ਪੂਰਾ, ਪੂਰੇ ਗੁਰੂ ਤੋਂ ਬਿਨਾਂ ਮਿਲਿਆ ਵੀ ਨਹੀਂ ਜਾਂਦਾ। ਅਤੇ ਅੱਜ ਆਪਾਂ ਪੂਰੇ ਸਤਿਗੁਰੂ ਦੀ ਸ਼ਰਨ 'ਚ ਬੈਠੇ, ਫਿਰ ਉਹ ਇੱਕ ਸ਼ਬਦ 'ਚ ਹੀ ਮਿਲਾ ਦਿੰਦੇ ਨੇ। ਤਾਂ ਹੀ ਦਸ਼ਮੇਸ਼ ਪਿਤਾ ਜੀ ਨੇ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਹੁਕਮ ਕੀਤਾ ਅਕਾਲ ਪੁਰਖ ਤੋਂ ਆਗਿਆ ਲੈ ਕੇ, ਕਹਿੰਦੇ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮੰਨਿਓ ਗ੍ਰੰਥ। ਕਿਵੇਂ ਮੰਨਿਓ? ਕਹਿੰਦੇ ਗੁਰੂ ਗ੍ਰੰਥ ਜੀ ਮੰਨਿਓ, ਪ੍ਰਗਟ ਗੁਰਾਂ ਕੀ ਦੇਹ। ਦਸ ਪਾਤਸ਼ਾਹੀਆਂ ਤੁਹਾਡੇ ਸਨਮੁੱਖ ਨੇ ਗੁਰਮੁਖ ਪਿਆਰਿਓ, ਆਪਾਂ ਕਦੀ ਮੰਨਿਆ ਇੱਦਾਂ? ਜੇ ਇੱਦਾਂ ਮੰਨੀਏ ਤਾਂ ਗੁਰੂ ਸਾਹਿਬ ਦੇ ਹਜ਼ੂਰੀ 'ਚ ਕਦੀ ਝਗੜਾ ਨਾ ਹੋਵੇ, ਅਸੀਂ ਇੱਦਾਂ ਮੰਨਦੇ ਨਹੀਂ। ਦਸ਼ਮੇਸ਼ ਪਿਤਾ ਕਹਿੰਦੇ, ਕਿੱਦਾਂ ਮੰਨਣਾ? ਗੁਰੂ ਗ੍ਰੰਥ ਜੀ ਮੰਨਿਓ, ਪ੍ਰਗਟ ਗੁਰਾਂ ਕੀ ਦੇ। ਅੱਗੇ ਕੀ ਹੈ ਜੀ? ਜੋ ਪ੍ਰਭ ਕੋ ਮਿਲਵੋ ਚਾਹੇ, ਜੋ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦਾ ਹੋਵੇ ਕੀ ਕਰੇ? ਖੋਜ ਸ਼ਬਦ ਮਿਲੇ। ਕਹਿੰਦੇ ਇੱਕ ਸ਼ਬਦ ਸਾਰੀ ਗੁਰਬਾਣੀ 'ਚੋਂ ਉਹਨੂੰ ਖੋਜ ਕੇ, ਵਿਚਾਰ ਕੇ, ਪੜ੍ਹ ਕੇ ਉਹਨੂੰ ਕਮਾ ਲਓ ਅਤੇ ਪਾਰ ਹੋ ਜਾਓਗੇ। ਕਿੱਡੀ ਵੱਡੀ ਗਰੰਟੀ ਹੈ! ਅਤੇ ਸਾਡੇ ਮਨ 'ਚ ਕਦੀ ਚਾਅ ਹੀ ਨਹੀਂ ਆਇਆ ਵੀ ਅਸੀਂ ਵੀ ਮਾਨਸ ਜਨਮ 'ਚ ਆਏ ਹਾਂ, ਇਹ ਲੰਘ ਚੱਲਿਆ ਵਾ, ਸੋਚਾਂ 'ਚ ਹੀ ਲੰਘ ਚੱਲਿਆ। ਸਾਡੇ ਮਨ 'ਚ ਕੀ ਵਸਿਆ? ਉਹ ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਨਾ, ਉਦੋਂ ਪਤਾ ਲੱਗਦਾ ਵੀ ਸਾਡੇ ਮਨ 'ਚ ਵਸਿਆ ਕੀ ਹੈ, ਜਦੋਂ ਸੁਪਨਿਆਂ 'ਚ ਜਾਂਦੇ ਹਾਂ। ਉਹ ਤੁਹਾਨੂੰ ਪਤਾ ਹੀ ਹੈ, ਸਾਰੇ ਆਪੋ ਆਪਣੇ ਮਨ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਆਪਾਂ ਚੈੱਕ ਕਰਨਾ ਵੀ ਸਾਰਾ ਦਿਨ ਸਵੇਰ ਤੋਂ ਸੋਚਾਂ ਸ਼ੁਰੂ ਹੋ ਜਾਂਦੀਆਂ ਅਤੇ ਰਾਤ ਨੂੰ ਸੁਪਨੇ। ਤਾਂ ਹੀ ਸਤਿਗੁਰਾਂ ਨੇ ਕਿਹਾ ਨਾ ਵੀ ਇੱਥੇ ਫਸੇ ਹੋਏ ਅਸੀਂ। ਕਹਿੰਦੇ ਸਵੇਰੇ ਦਿਨ ਚੜ੍ਹਦਾ ਹੈ, ਸੂਰਜ ਉੱਗਦਾ, ਉੱਗਵੇ ਦਿਵਸ ਆਲ ਜਾਲ ਸੰਭਾਲੇ। ਕਹਿੰਦੇ ਉੱਠਦਿਆਂ ਹੀ ਫਿਰ ਵਿਚਾਰ ਲੈਣ ਲੱਗ ਪੈਂਦਾ ਵੀ ਕਿੱਧਰ ਜਾਣਾ ਅੱਜ। ਸਤਿਗੁਰਾਂ ਨੇ ਕੰਮ ਛੱਡਣ ਲਈ ਨਹੀਂ ਕਿਹਾ, ਗੁਰਮਤਿ ਜੀਵਨ ਜਾਲ ਸਿਖਾਈ ਹੈ। ਕਹਿੰਦੇ ਉੱਗਵੇ ਦਿਵਸ ਆਲ ਜਾਲ ਸੰਭਾਲੇ, ਬਿਖ ਮਾਇਆ ਕੇ ਵਿਸਥਾਰੇ, ਆਈ ਰਹਿਣ ਭਿਆ ਸੁਪਨੰਤਰ। ਕਹਿੰਦੇ ਰਾਤ ਆਈ, ਸੁਪਨੇ ਚਲ ਗਏ, ਸੁਪਨੇ ਵੀ ਦੁੱਖ ਸਾਰੇ, ਸੁਪਨੇ 'ਚ ਵੀ ਦੁਖੀ ਹੈ। ਫਿਰ ਸਤਿਗੁਰਾਂ ਨੂੰ ਪੁੱਛੀਏ ਜੀ, ਸੁੱਖ ਕਿੱਦਾਂ ਆਵੇ, ਹੈ ਨਾ? ਉਹ ਸਾਨੂੰ ਫਿਰ ਤਰੀਕਾ ਦੱਸਦੇ ਪੰਜਵੇਂ ਪਾਤਸ਼ਾਹ। ਕਹਿੰਦੇ ਸਿਮਰੋ, ਸਿਮਰੋ, ਸਿਮਰ ਸਿਮਰ ਸੁੱਖ ਪਾਵੋ। ਤਿੰਨ ਵਾਰੀ ਕਿਹਾ ਵੀ ਸਿਮਰਨ ਅਸੀਂ ਕਰਦੇ ਨੀਗੇ ਤਾਂ ਤਾਂ ਸੁੱਖ ਨਹੀਂ ਮਿਲਦਾ। ਜੋ ਸਤਿਗੁਰੂ ਕਹਿ ਰਹੇ ਨੇ ਕਰਨਾ ਪਵੇਗਾ। ਤਾਂ ਹੀ ਉਹਨਾਂ ਕਿਹਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾ। ਇਹਨੂੰ ਮੂਰਖ ਕਿਹਾ, ਮਨ ਨੂੰ ਕਿਤੇ ਉਧਾਰ ਹੋ ਜਾਏਗਾ, ਪਰ ਜੇ ਸਿਮਰਨ ਕਰੇਗਾ ਤੇ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੇ, ਜਿਹੜੇ ਅੰਦਰ ਫੁਰਨੇ ਚੱਲਦੇ ਨੇ ਉਹਨਾਂ ਨੂੰ ਕਿਹਾ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾ ਸੰਸੇ ਫਿਕਰ ਖਤਮ ਹੋ ਜਾਣਗੇ। ਕਹਿੰਦੇ ਕਲੀਨ ਅਪ ਹੋ ਜਾਏਗਾ ਮਨ।
ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੇ ਸਿਮਰਨ ਸਭ ਕੁਛ ਸੁੱਜੇ। ਸੁੱਜਣਾ ਹੁੰਦਾ ਅੰਦਰੋਂ ਨਾਮ ਨੂੰ ਸੁਣਨਾ, ਪ੍ਰਕਾਸ਼ ਰੂਪ ਦਰਸ਼ਨ ਕਰਨੇ। ਕਿਤੇ ਇੰਨੀ ਗਰੰਟੀ ਹੈ, ਜੇ ਤੁਸੀਂ ਸਿਮਰਨ ਕਰੋਗੇ ਤੁਹਾਡੇ ਜੰਮ ਵੀ ਨੇੜੇ ਨਹੀਂ ਆ ਸਕਦੇ। ਪ੍ਰਭ ਕੈ ਸਿਮਰ ਨਾ ਹੀ ਜੰਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਹੁਣ ਆਸਾ ਕੀ ਹੈ? ਕਾਂਖੀ ਇਹ ਹੁਣ ਹੈਗੀ ਸਾਡੀ ਕਿ ਨਹੀਂ, ਇਹ ਦੱਸੋ ਪਹਿਲਾਂ। ਕਾਂਖੀ ਇੱਕ ਹੈ ਦਰਸ ਤੁਹਾਰੋ, ਇਹ ਦਰਸ਼ਨਾਂ ਦੀ ਕਾਂਖੀ ਹੈਗੀ ਆਪਣੇ। ਹਾਂਜੀ, ਕਾਂਖੀ ਇੱਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰ। ਸਤਿਗੁਰ ਕਹਿੰਦੇ ਤੁਹਾਡਾ ਉਧਾਰ ਕਰ ਦਿਆਂਗੇ, ਪਰ ਪਹਿਲਾਂ ਕਾਂਖੀ ਤੇ ਲਿਆਓ, ਕਾਂਖੀ ਦਾ ਚਾਓ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ। ਤੇ ਸਤਿਗੁਰੂ ਪੁੱਛੀ ਜੇ ਚਾ ਆ ਹੀ ਜਾਵੇ ਸਾਡੇ ਅੰਦਰ, ਆਉਂਦਾ ਨਹੀਂ ਗਾ ਛੇਤੀ, ਕਿਉਂਕਿ ਮਾਇਆ ਦੇ ਚਾਹ ਹੀ ਨਹੀਂ ਪੂਰੇ ਹੁੰਦੇ, ਇਹ ਚਾਹ ਨਹੀਂ ਆਉਂਦਾ ਛੇਤੀ। ਤਾਂ ਹੀ ਉਹਨਾਂ ਕਿਹਾ ਸੀ ਸਰੰਜਾਮ ਲਾਗ ਭਵ ਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਇਹਦੇ ਮਾਇਆ 'ਚ ਫਸਿਆ ਮਨ, ਤੇਰਾ ਜਨਮ ਲੰਘ ਚੱਲਿਆ, ਤੂੰ ਕੋਈ ਪ੍ਰਬੰਧ ਕਰ ਲਾ ਮਿਲ ਦਾ, ਹੈ ਨਾ। ਭਵ ਜਲੇ 84 ਲੱਖ ਜੂਨਾਂ ਨੂੰ ਕਿਹਾ, ਕਹਿੰਦੇ ਜਿੱਥੋਂ ਆਇਆ ਤੈਨੂੰ ਫਿਰ ਉੱਧਰ ਤੋਰ ਦੇਣਾ ਉਹਨੇ। ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਬੜੀ ਸਜ਼ਾ ਕੱਟ ਕੇ ਆਏ ਆਪਾਂ, 84 ਲੱਖ ਜੂਨਾਂ ਕਿਤੇ ਗਿਣੀਆਂ ਨਹੀਂ ਜਾਂਦੀਆਂ, ਜਦੋਂ ਕੱਟਣੀਆਂ ਪੈਂਦੀਆਂ ਕਈ ਯੁੱਗ ਲੰਘ ਜਾਂਦੇ। ਗੁਰਮੁਖ ਪਿਆਰਿਓ, ਗੁਰਬਾਣੀ 'ਚ ਲਿਖਿਆ ਕਹਿੰਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਣਸ ਦੇ ਲਈ। ਪਰ ਕੀ ਕਰਨਾ ਹੁਣ, ਕਿਤੇ ਨਾਨਕ ਕਹਿਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਮਿਲਣ ਕੀ ਵਰੀਆ, ਕਿਤੇ ਸਮਾਂ ਵਰੀਆਂ ਦੀ ਟਰਨ ਇੱਕ ਵਾਰੀ। ਕਿਤੇ ਨਾਨਕ ਕਹਿਤ ਮਿਲਣ ਕੀ ਵਰੀਆ, ਅਤੇ ਮਿਲ ਲਈ ਕਰਨਾ ਕੀ ਪੈਣਾ, ਸਿਮਰਤ ਕਹਾ ਨਹੀਂ ਸਿਮਰਨ, ਜਿਹੜਾ ਸਾਰਾ ਉੱਚਾ। ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਿਰ ਉਹਨਾਂ ਪੁੱਛਿਆ ਕੀ ਕਰੀਏ ਜੀ, ਕਿਤੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਆਓ। ਹਾਂ ਫਿਰ ਜੇ ਹੁਣ ਆਪਾਂ ਸੰਗਤ 'ਚ ਬੈਠ ਗਏ ਅਤੇ ਹੁਕਮ ਮੰਨ ਲਈਏ, ਹਰ ਹਰ ਨਾਮ ਰਿਹਦੇ ਉਰ ਧਾਰੇ। ਅੱਖਾਂ ਜਦੋਂ ਤੁਸੀਂ ਬੰਦ ਕਰਦੇ ਹੋ ਨਾ, ਉਦੋਂ ਮਨ ਸੁਰਤੀ ਬਣਦਾ, ਇਹਨੂੰ ਆਪਾਂ ਹਿਰਦਾ ਬਣਾਉਣਾ ਵਾ। ਹਿਰਦਾ ਉਦੋਂ ਬਣੇਗਾ ਜਦੋਂ ਨਾਮ ਵੱਸ ਗਿਆ ਇਹਦੇ ਅੰਦਰ, ਜਿਹਦੀ ਜਨਮ ਸਮੇਂ ਲਿਵ ਟੁੱਟ ਗਈ ਉਹ ਫਿਰ ਪ੍ਰਗਟ ਹੋ ਜਾਣਾ। ਹਿਰਦੇ ਨਾਮ ਵਸਾਏ ਹੋ, ਫਿਰ ਇਹਨੇ ਆਪਣੇ ਨਿੱਜ ਘਰ 'ਚ ਬੈਠ ਲੈਣਾ, ਘਰ ਬੈਠੇ ਗੁਰੂ ਧਿਆਏ। ਪਰ ਜਿੰਨਾ ਚਿਰ ਵੱਸਦਾ ਨਹੀਂਗਾ, ਵੱਸ ਮੇਰੇ ਪਿਆਰਿਆ ਵੱਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵੱਸ ਜੀ। ਆਹ ਪਹਿਲਾਂ ਆਪਾਂ ਵਸਾਈਏ, ਜਿਹੜੇ ਪਾਪੀ ਬਣਿਆ ਪਿਆ ਮਨ, ਕਾਮਨਾਵਾਂ ਵਸਾਈਆਂ ਇਹਨੇ ਸੋਚਾਂ, ਕਿਤੇ ਪਾਪੀ ਹੀਏ ਮੈਂ ਕਾਮ ਵਸਾਏ, ਮਨ ਚੰਚਲ ਤਾਂ ਤੇ ਜਾ ਤੇ ਕਹਿ ਨਾ ਜਾਏ। ਮਨ ਤੇ ਫੜਿਆ ਨਹੀਂ ਜਾਂਦਾ ਸਾਡੇ ਕੋਲ, ਭੱਜਦਾ ਹੈ ਨਾ। ਇਸ ਲਈ ਸਤਿਗੁਰੂ ਸਾਨੂੰ ਕਹਿੰਦੇ ਆ ਵੀ ਤੁਸੀਂ ਕੀ ਵਸਾ ਕੇ ਬੈਠੇ ਹੋ ਸੋਚਾਂ, ਇਹ ਤਾਂ ਬੜੀ ਬੜੀ ਦੂਰ ਤੱਕ ਮਾਰ ਕਰਦਾ ਵਾ। ਇਹ ਜਿਹੜਾ ਮਾਇਆ ਦਾ ਜ਼ੋਰ ਆ, ਇਹ ਬਹੁਤ ਨਕਟੀ ਕੋ ਠੰਨ ਗਨ ਵਾਡਾ ਡੂੰ, ਦੋ ਜਹਾਨਾਂ ਤੱਕ ਇਹ ਨੱਕ ਕੱਟੀ ਮਾਇਆ ਦਾ ਫੁਰ, ਜਿਹੜੇ ਵਿਚਾਰ ਆਪਾਂ ਨੂੰ ਚੱਲਦੇ ਇਹਨੂੰ ਮਾਇਆ ਕਿਹਾ, ਦੋ ਜਹਾਨਾਂ ਤੱਕ ਇਹਦੀ ਮਾਰ ਆ। ਨਕਟੀ ਕੋ ਠੰਨ ਗਨ ਵਾਡਾ ਡੂੰ, ਕਹਿੰਦੇ ਕਿੰਨੇ ਬਵੇਕੀ ਕਾਟੀ ਦੂੰ। ਆ ਬਵੇਕੀ ਤੁਸੀਂ ਬੈਠੇ ਹੋ, ਆਪਾਂ ਇਹ ਤਾਂ ਨੱਕ ਕੱਢ ਦੇਣਾ। ਆਓ ਅੱਖਾਂ ਬੰਦ ਕਰਕੇ, ਗੁਰੂ ਦੇ ਸ਼ਬਦ ਤੋਂ ਬਿਨਾਂ ਇਹਨੇ ਨਹੀਂ ਭੱਜਣਾ। ਗੁਰ ਕੇ ਸ਼ਬਦ ਮਰੇ ਮਨ ਮਾਰੇ, ਸੁੰਦਰ ਜੋਗਾ ਧਾਰੀ ਜੀ, ਇਹਨੂੰ ਸੁੰਦਰ ਬਣਾਉਣਾ ਇਹ ਮਨ ਸੁੰਦਰ ਆਪਣਾ, ਹਰਨਾਮ ਮਜੀਠੇ ਰੰਗਰੀ। ਜਦੋਂ ਸੁੰਦਰ ਹੋ ਗਿਆ ਤਾਂ ਇਹਦਾ ਸੁੰਦਰ ਨਾਲ ਮਿਲਾਪ ਹੋ ਜਾਣਾ, ਮੇਰਾ ਸੁੰਦਰ ਸਵਾਮੀ ਜੀ। ਆਓ ਇਹਨੂੰ ਧੋਈਏ ਪਹਿਲਾਂ, ਮਨ ਧੋਵੋ ਸ਼ਬਦ ਲਾਗੋ। ਅੱਖਾਂ ਬੰਦ ਕਰਿਆ ਕਰੋ, ਕਿਉਂਕਿ ਅੱਖਾਂ 'ਚੋਂ ਤਾਂ ਬਾਹਰ ਵੇਖੀ ਜਾਂਦਾ ਹੈ, ਅਤੇ ਉਹ ਜੋ ਵੇਂਦਾ ਉਹ ਵਿਚਾਰ ਫਿਰ ਮਨ 'ਚ ਜਮ੍ਹਾਂ ਹੋਈ ਜਾਂਦੇ। ਇਹਨੂੰ ਪਹਿਲਾਂ ਇੱਕ ਕਰੋ, ਅੱਖਾਂ ਜਦੋਂ ਬੰਦ ਕਰਦੇ ਇੱਕ ਹੋ ਕੇ ਕੰਨਾਂ 'ਚ ਆ ਜਾਂਦਾ, ਫਿਰ ਬੋਲ ਕੇ ਇਹਨੂੰ ਸੁਣਾਓ, ਉਹ ਫਿਰ ਧੁੱਪਣਾ ਸ਼ੁਰੂ ਹੋ ਜਾਂਦਾ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ ਭਰੀਏ ਮੱਤ। ਇਹ ਮਨ ਦੀ ਮੱਤ ਇੰਨੀ ਪਾਪਾਂ ਨਾਲ ਭਰ ਗਈ ਹੈ, ਉਹ ਧੋਪੈ ਨਾਵੇਂ ਕੇ ਰੰਗ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਮਾ। ਉਦੋਂ ਨਾਮ ਪ੍ਰਗਟ ਹੋ ਜਾਣਾ ਤੁਹਾਡੇ ਅੰਦਰ। ਆਓ ਇਹਨੂੰ ਪਹਿਲਾਂ ਧੋਈਏ, ਅਤੇ ਫਿਰ ਇਹ ਨਿਰਮਲ ਗੁਰਬਾਣੀ ਦੀ ਆਪਾਂ ਵਿਚਾਰ ਕਰੀਏ, ਕਿਉਂਕਿ ਗੁਰਬਾਣੀ ਇੰਨੀ ਨਿਰਮਲ ਆ, ਜਿੰਨਾ ਚਿਰ ਮਨ ਨੂੰ ਧੋਂਦੇ ਨਹੀਂ ਨਾ ਆਪਾਂ। ਇਹ ਨਿਰਮਲ ਮਨਾਂ 'ਚੋਂ ਆਈ ਹੈ ਗੁਰਬਾਣੀ। ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਆਓ ਆਪਾਂ ਵੀ ਕੋਸ਼ਿਸ਼ ਕਰੀਏ ਸਾਰੇ ਅੱਖਾਂ ਬੰਦ ਕਰਕੇ।

ਸਾਰੇ ਬੋਲ ਕੇ ਸੁਣੋ, ਸੋਚਾਂ ਰੁਕਣੀਆਂ ਨੇ ਇੱਦਾਂ ਜੇ ਵਾਹਿਗੁਰੂ ਦੇ ਨਾਲ ਨਾ ਜੋੜਿਆ ਮਨ, ਇਹਨੇ ਉੱਧਰ ਜੁੜੇ ਰਹਿਣਾ।

Noir. Noir. ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਲੇ ਆਪਾਂ ਸਾਰੇ ਸੇਵਕ ਹਾਂ ਪ੍ਰਤੱਖ ਗੁਰੂ ਨਿਸਤਾਰੇ ਭਵਜਨ 84 ਲੱਖ ਜੀ ਉਹਨਾਂ ਦਾ ਕਹਿੰਦੇ ਪ੍ਰਤੱਖ ਤਾਰ ਦਿਓਗਾ ਸਤਿਗੁਰੂ ਤੁਹਾਨੂੰ ਆਪਣੇ ਨਾਲ ਮਿਲਾ ਲਏਗਾ ਹਰਜਨ ਬਣਾ ਦੇਗਾ ਹਰਜਨ ਹਰ ਹਰ ਨਾਮ ਸਮਾਣੇ ਅਤੇ ਜੰਮਣ ਮਰਨ ਦਾ ਦੁੱਖ ਕੱਟ ਦੇਗਾ ਦੁੱਖ ਜਨਮ ਮਰਨ ਭਉ ਖੰਡਾ ਹੈ ਅਤੇ ਮਿਲਾਪ ਕਰ ਦੇਗਾ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਖੰਡ ਬ੍ਰਹਮ ਪਰ ਜਿਹੜੇ ਗੁਰਬਾਣੀ ਗੁਰੂ ਜੀ ਦਾ ਹੁਕਮ ਮੰਨ ਲੈਣਗੇ ਅਤੇ ਅੱਜ ਦਾ ਹੁਕਮਨਾਮਾ ਸਾਹਿਬ ਆਪਾਂ ਕਹਿੰਦੇ ਹਾਂ ਨਾ ਹੁਕਮਨਾਮਾ ਪੜ੍ਹ ਕੇ ਆਏ ਹਾਂ ਜੀ ਅਸੀਂ ਹੁਕਮਨਾਮੇ ਦਾ ਸਾਹਿਬ ਦਾ ਮਤਲਬ ਹੁੰਦਾ ਹੁਕਮ ਜੋ ਕਹਿ ਰਹੇ ਨੇ ਗੁਰਬਾਣੀ ਉਹ ਕਰਨਾ ਅਤੇ ਕੀ ਲਿਖਿਆ ਸੀ ਉੱਥੇ ਅੱਜ ਟੋਡੀ ਰਾਗ 'ਚ ਕਿਤੇ ਹਰ ਹਰ ਨਾਮ ਹਿਰਦੇ ਉਰ ਧਾਰੇ ਹਰ ਹਰ ਨਾਮ ਹਿਰਦੇ ਉਰ ਧਾਰੇ ਕਿਤੇ ਜੇ ਤੁਸੀਂ ਆਪਣੇ ਮਨ ਨੂੰ ਹਿਰਦਾ ਬਣਾਉਣਾ ਚਾਹੁੰਦੇ ਹੋ ਹਰ ਹਰ ਹੁੰਦਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਇਹ ਆਪਣੇ ਮਨ 'ਚ ਵਸਾ ਲਓ ਅਤੇ ਪਹਿਲਾਂ ਉਹਨਾਂ ਦੱਸ ਹੀ ਦਿੱਤਾ ਵੀ ਵਸਿਆ ਕੀ ਹੈ ਸੋਚਾਂ ਜਿਹੜੇ ਰਾਤ ਨੂੰ ਸੁਪਨੇ ਬਣਦੇ ਉਹ ਮੈਲ ਹੈ ਮਨ ਦੀ ਸਾਰੀ ਅਤੇ ਕਈ ਜਨਮਾਂ ਦੀਆਂ ਸੋਚਾਂ ਇਹ ਲਈ ਫਿਰਦਾ ਉਹ ਕਹਿੰਦੇ ਨਿਕਲ ਜਾਏਗੀ ਜੇ ਤੁਸੀਂ ਵਾਹਿਗੁਰੂ ਦਾ ਇਹ ਨਾਮ ਵਸਾ ਲਓਗੇ ਹਰ ਹਰ ਨਾਮ ਹਿਰਦੇ ਉਰ ਧਾਰੇ ਅੱਗੇ ਤਰੀਕਾ ਦੱਸਿਆ ਕਹਿੰਦੇ ਸਿਮਰ ਸਵਾਮੀ ਸਤਿਗੁਰ ਆਪਣਾ ਆ ਜਿਹੜਾ ਤੁਸੀਂ ਕਰ ਰਹੇ ਹੋ ਸਿਮਰ ਸਵਾਮੀ ਸਵਾਮੀ ਕਿਹਾ ਵਾਹਿਗੁਰੂ ਜੀ ਨੂੰ ਇਹਦੇ ਉਹਦਾ ਸਿਮਰਨ ਕਰੋ ਸਿਮਰਨ ਦਾ ਯਾਦ 'ਚ ਪੱਕਾ ਵਸਾ ਲੈਣਾ ਅੱਗੇ ਯਾਦ ਦੇ ਵਿੱਚ ਸੋਚਾਂ ਵਸੀਆਂ ਹੋਈਆਂ ਕਹਿੰਦੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਇਹ ਦੁਨਿਆਵੀ ਕਾਰਜਾਂ ਦੀ ਗੱਲ ਨਹੀਂ ਕੀਤੀ ਜਿਹੜੇ ਕੰਮ ਲਈ ਅਕਾਲ ਪੁਰਖ ਨੇ ਸਾਨੂੰ ਭੇਜਿਆ ਮਾਨਸ ਜਨਮ ਦਿੱਤਾ ਉਸ ਕਾਰਜ ਦੀ ਗੱਲ ਕਰ ਰਹੇ ਹਾਂ ਦਰਿਆਵੀ ਕਾਰਜ ਤੁਹਾਡੇ ਸਵਾਰ ਹੀ ਦੇਣੇ ਸਤਿਗੁਰੂ ਨੇ ਜਿਹੜੇ ਆ ਕੇ ਬਹਿ ਗਏ ਅਤੇ ਆ ਕੇ ਮੰਨ ਲਿਆ ਹੁਕਮ ਉਹਨੂੰ ਲਿਖਿਆ ਨਾ ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਉਹ ਦਰਿਆਵੀ ਕੰਮਾਂ ਦੀ ਫਿਕਰ ਨਹੀਂ ਕਰਨੀ ਆਪਾਂ ਇਹ ਤਾਂ ਹੋ ਹੀ ਜਾਣੇ ਆ ਪਰ ਜਿਸ ਵੱਖਰ ਕੋ ਲੈਣ ਤੋਂ ਆਇਆ ਉਹ ਆ ਨਾਮ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਤੁਹਾਨੂੰ ਸੰਤ ਕਿਹਾ ਸੰਗਤ 'ਚ ਬਹਿੰਦੇ ਹੋ ਕਿਤੇ ਤੁਹਾਡੇ ਅੰਦਰੋਂ ਹੀ ਪ੍ਰਗਟ ਹੋ ਜਾਣਾ ਨਾਮ ਘਰ 'ਚੋਂ ਹੀ ਆ ਸਰੀਰ ਦੇ ਘਰ ਕੇ ਆ ਪਰ ਕੀ ਕਰ ਕਹਿੰਦੇ ਤਜ ਅਭਿਮਾਨ ਲੇ ਮਨ ਮੋਲ ਹਉਮੈ ਕਹਿੰਦੇ ਛੱਡ ਦਿਓ ਕਹਿੰਦੇ ਰਾਮ ਨਾਮ ਹਿਰਦੇ ਮੈਂ ਤੋਲ ਅੱਖਾਂ ਬੰਦ ਕਰਕੇ ਕਹਿੰਦੇ ਇਹਦੇ ਵਿੱਚ ਆ ਰਾਮ ਦਾ ਨਾਮ ਪਾ ਇਹ ਛਾਬੇ 'ਚ ਕੀ ਪਾ

ਵਪਾਰ ਹੈ ਜਿਵੇਂ ਦੁਨਿਆਵੀ ਆਪਾਂ ਕਿਰਤ ਕਰਦੇ ਹਾਂ ਨਾ, ਕੋਈ ਬਿਜਨਸ ਕਰਦਾ, ਕੋਈ ਦਿਹਾੜੀ ਕਰਦਾ। ਇੰਡੀਆ ਦੇ ਵਿੱਚ ਤਾਂ ਆਪਾਂ ਖੇਤੀ ਕਰਦੇ ਹਾਂ ਸਾਰੇ, ਜਾਂ ਕੋਈ ਹੋਰ ਹੱਟੀ ਕਰਦਾ, ਸ਼ੌਪ ਇੱਥੇ ਕਹਿੰਦੇ, ਸਟੋਰ ਚਲਾਉਂਦਾ। ਉਹ ਦੁਨਿਆਵੀ ਤਨ ਲਈ ਆ। ਇਸੇ ਤਰ੍ਹਾਂ ਤੁਸੀਂ ਹਰ ਹਰ ਨਿੱਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ, ਆ ਜਿਹੜਾ ਜਪ ਰਹੇ ਹੋ ਨਾ, ਇਹ ਨਾਲ ਇਹ ਵੀ ਵਪਾਰ ਕਰਨਾ ਵਾ। ਰਾਮ ਨਾਮ ਹਿਰਦੈ ਮੈਂ